0: ਸਤਿ ਸ਼੍ਰੀ ਅਕਾਲ ਜੀ, ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ। ਅਤੇ ਅੱਜ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਣ ਜਾ ਰਹੇ ਹਾਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ, ਜੋ ਕਿ MD DM ਨੇ ਐਂਡੋਕ੍ਰੀਨੋਲੋਜੀ ਦੇ ਵਿੱਚ। ਅਤੇ ਅੱਜ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ। ਅਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ ਹੈ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ, ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ। ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ, ਇਹ ਸਾਡੇ ਹਾਰਮੋਨ ਗਲੈਂਡਸ, ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਜ਼ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ। ਸਾਰੀ ਸਾਇੰਸ ਉਸਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ

0: इस सब्जेक्ट के अंडर आती है, वह है डायबिटीज़, मधुमेह की बीमारी।
1: जी, तो डायबिटीज़ का तुसी जिक्र किया डॉक्टर साहब, तो असं जरूर जानना चाहेंगे कि डायबिटीज़ जी होंगी है वह होंगी की है।
0: हाँ, डायबिटीज़ एक बहुत ही कॉमन आम बीमारी हो गई है, जिस विच की ब्लड विच जी शुगर की मात्रा है, ग्लूकोज की मात्रा, वह लगातार वध रहती है नॉर्मल तो। हुन इस बीमारी नाल प्रॉब्लम्स भी हो सकती हैं, जो शुगर वध हुंदी है वह वक् वक् ऑर्गन्स नू डैमेज कर सकती है, नुकसान पहुंचा सकती है, जिदा कि अख हो गई, किडनीज हो गई, हार्ट हो गया, ये वाइटल ऑर्गन्स या पैरां दी नसा हो गई, ये वाइटल ऑर्गन्स जड़े हैं ये डायबिटीज़ विच अफेक्ट हो सकते हैं।
1: जी डॉक्टर साहब, ये भी नाल दी नाल जड़े इस वक्त साढ़े दर्शक ने तुहाडे नाल मुखातिब हो रहे हैं, उन्होंने जरूर दसो कि इहदे शुरुआती कारण की ने।
0: डायबिटीज़ हुन काफ़ी किस्म दी हुंदी है, जिहड़ी कि कॉमनेस्ट डायबिटीज़ है वह टाइप 2 डायबिटीज़ है, जिस विच कि इंसुलिन जिहड़ी है वह कम कट कर रही हुंदी है बॉडी विच, और इसका सब तो वड्डा कारण एक तो है कि फैमिली विच किसी नूं डायबिटीज़ है अगे अगली जनरेशन नूं रिस्क हुंदा है, सो जेनेटिक जिन्हों असी कहने हैं प्रीडिस्पोजिशन है। बट सब तो वड्डा कारण क्यों टाइप 2 डायबिटीज़ जड़ी तेज़ी नाल वध रही है, उसका कारण यह है कि साडा खान पान रहन सहन टोटली चेंज हो गया है, जिदा कि खाने विच बहुत हाई एनर्जी फूड्स, फास्ट फूड्स वध गए हैं, कार्बोहाइड्रेट इनटेक साडा जिन्हों कहते हैं ना वो बहुत ज़्यादा है, अनाज बहुत खान लग गए हैं, या शुगर इनटेक वध गई है, एक मेन रीज़न है। दूजा मेन कारण यह है कि साडा लाइफस्टाइल जड़ा है वो बिल्कुल ही सेडेंटरी हो गया है, एक्सरसाइज बहुत कट गई है, रूटीन कम सारे बैठ के होन लग गए हैं, सो ये दो मेजर कारण है कि डायबिटीज़ बढ़ती जा रही है। तीजा एक मेजर फैक्टर है स्ट्रेस, साड़ी आजकल दी लाइफ बहुत ही स्ट्रेसफुल हो गई है और उस करके भी ये बीमारी तेजी नाल बढ़ रही है।
1: तो डॉक्टर साहब, तुसी बाखूबी दस्या है टाइप 2 डायबिटीज़ के बारे में, तो कोई टाइप 1 भी होगी वो बारे में जरूर दसो जी।
0: हाँ इम्तियाज जी, टाइप 1 डायबिटीज़ लगभग 5-10% लोगों होंगी है। इस विच प्रॉब्लम की होंगी है कि जेडे पैनक्रियाज हैं साडे ग्लैंड, एंडोक्रीन ग्लैंड जेडे कि इंसुलिन बनाते हैं, उन्हां दी सिक्रीशन इंसुलिन दी कट हो जाती है। सो ये टाइप 1 डायबिटीज़ सिर्फ उस करके होंगी है कि इंसुलिन सिक्रीशन जेडी है वह कट गई है, और इसका इलाज सिर्फ और सिर्फ इंसुलिन दे टीकियां नाल ही हो सकता है। टाइप 2 डायबिटीज़ विच कई बार गोलियां कम कर जाती हैं, अक्सर दवाइयां कम कर जाती हैं, कुछ स्टेज पर इंसुलिन लानी पैंदी है, बट टाइप 1 डायबिटीज़ विच इंसुलिन ही उसका इलाज है।
1: जी तो डॉक्टर साहब, नाल दी नाल साडे जिहड़े इस वक्त दर्शक जुड़े हुए हैं उन्हां नूं ये भी जरूर दसना जी कि डायबिटीज़ के लक्षण की ने।
0: डायबिटीज़ नूं असी एक साइलेंट बीमारी मनते हाँ, क्योंकि उसके लक्षण काफ़ी लेट स्टेज पर आते हैं। जिहड़े आम लोगों पता है लोगों कि उसके लक्षण होंदे है पेशाब ज़्यादा आना, प्यास ज़्यादा लगना, या वजन किसी का बहुत तेजी नाल घट रहा है, या थकावट है, कमजोरी है, ये लक्षण काफ़ी हाई ब्लड शुगर लेवल ते आते हैं, जिहड़ी कि रूटीन ब्लड शुगर लेवल है उससे नहीं आते। इसलिए क्योंकि ये बीमारी साइलेंट है, इंपॉर्टेंट ये है कि इसका जिहड़ा टेस्ट है शुगर का, ये जिन्हां नूं रिस्क हैगा डायबिटीज़ का उन्हां नूं घट उम्र तो ही ये टेस्टिंग हर साल शुरू कर देनी चाहिए है, लक्षणा दी वेट नहीं करनी।
1: तो डॉक्टर साहब ये भी जानना चाहेंगे कि ये जे केड़े लोग ने जिन्हां नूं इसका रिस्क होंदा जी।
0: कुछ लोगों नूं डायबिटीज़ होने का खतरा ज़्यादा है, ये लोग होंगे हैं जिन्हों का शुरू तो वजन ज़्यादा होवे, या हुन एकदम वजन वध्या होए, या किसी के घर विच ऑलरेडी पेरेंट्स नू डायबिटीज़ की बीमारी है, या भैन भरा नू डायबिटीज़ की बीमारी है, उन्हां नू खतरा ज़्यादा होंदा है, या फिर किसी महिला नू गर्भ के दौरान डायबिटीज़ हो गई जिन्हों असी जेस्टेशनल डायबिटीज़ कहते हैं, वो भी खतरे च होंदे हैं। सो ये वाले रिस्क फैक्टर्स जिन्हों है उन्हों खास करके टेस्टिंग जड़ी है घट उम्र तो शुरू कर देनी चाहिए है।
1: तो प्यारे दर्शकों, असी अज हेल्दी लाइफ दे विच डॉक्टर गगन प्रिया दे नाल गलबात कर रहे हैं, होर भी जो खास जानकारी है वो तुहाडे नाल सांझी जरूर करांगे, पर उस तो पहला लैने एक छोटा जिहा ब्रेक।
2: हरेक इंसान दे अंदर कोई ना कोई कलाकार लुकिया बैठा है। सत श्री अकाल, मैं हाँ फिल्म निर्देशक जतेंद्र सिंह जीतू। लैके आ रहे हैं तुहाडे लई एक नवेकला प्रोग्राम जिसका नाम है लाइट कैमरा एंड चक दिओ फटे। लाइट कैमरा
3: ਕੈਮਰਾ ਚੱਕਦੇ ਹੋ ਫੱਟੇ
1: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਜਿੱਥੇ ਕਿ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੁਣ ਖਾਸ ਤੌਰ 'ਤੇ ਗੱਲਬਾਤ ਚੱਲ ਰਹੀ ਹੈ ਡਾਇਬਟੀਜ਼ ਦੇ ਬਾਰੇ 'ਚ। ਤਾਂ ਡਾਕਟਰ ਸਾਹਿਬ, ਇੱਕ ਸਵਾਲ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਡਾਇਬਟੀਜ਼ ਪਾਈ ਜਾਂਦੀ ਸੀ, ਪਰ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਪਾਈ ਜਾਂਦੀ ਹੈ, ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ?
0: ਹਾਂ ਇਮਤਿਆਜ਼ ਜੀ, ਬਿਲਕੁਲ ਹੁਣ ਬਹੁਤ ਘੱਟ ਉਮਰ ਵਿੱਚ ਵੀ ਜਿਹੜੀ ਟਾਈਪ 2 ਡਾਇਬਟੀਜ਼ ਹੈ ਇਹ 25-30 ਸਾਲ 'ਤੇ ਵੀ ਆਮ ਆ ਰਹੀ ਹੈ। ਔਰ ਬਹੁਤ ਅਚੰਬੇ ਦੀ ਗੱਲ ਇਹ ਹੈ ਕਿ 15-20 ਸਾਲ ਦੇ ਜਿਹੜੇ ਬੱਚੇ ਵੀ ਹੈ, ਨੌਜਵਾਨ ਹੈ, ਉਹਨਾਂ ਵਿੱਚ ਵੀ ਟਾਈਪ 2 ਡਾਇਬਟੀਜ਼ ਦੀ ਬਿਮਾਰੀ ਵੱਧ ਰਹੀ ਹੈ। ਇਸਦਾ ਮੇਨ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਜਿਹੜਾ ਲਾਈਫ ਸਟਾਈਲ ਹੈ, ਰਹਿਣ ਸਹਿਣ ਪੂਰਾ ਚੇਂਜ ਹੋ ਗਿਆ ਹੈ, ਫਾਸਟ ਫੂਡ ਬਹੁਤ ਵੱਧ ਗਿਆ ਹੈ, ਸੀਡੈਂਟਰੀ ਲਾਈਫ, ਹਰ ਕੰਮ ਵਿੱਚ ਬੈਠੇ ਰਹਿਣਾ, ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੀ ਇੱਕ ਡਰਾਸਟਿਕ ਚੇਂਜ ਆਇਆ ਹੈ ਪੋਪੂਲੇਸ਼ਨ ਦੇ ਵਿੱਚ।
1: ਤਾਂ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਲੋਕਾਂ 'ਚ ਨਾ ਇੱਕ ਸਟਿਗਮਾ ਹੈ, ਲੋਕ ਛਪਾਉਂਦੇ ਬਹੁਤ ਨੇ ਆਪਣੇ ਡਾਕਟਰ ਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਣ ਲੱਗੇ, ਉਹਨਾਂ ਨੂੰ ਬਹੁਤ ਡਰ ਲੱਗਦਾ ਕਿ ਅਗਰ ਅਸੀਂ ਡਾਕਟਰ ਨੂੰ ਦੱਸ ਦੇਵਾਂਗੇ ਤਾਂ ਸਾਨੂੰ ਕੋਈ ਪੱਕੀ ਜਿਹੜੀ ਦਵਾਈ ਆ ਉਹਦੇ ਉੱਪਰ ਲਗਾ ਦਿੱਤਾ ਜਾਊਗਾ, ਫਿਰ ਪੱਕੇ ਟੀਕਿਆਂ ਦੇ ਉੱਪਰ ਲਾ ਦਿੱਤਾ ਜਾਊਗਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
0: ਇਮਤਿਆਜ਼ ਜੀ, ਇਹ ਬਹੁਤ ਹੀ ਵੱਡਾ ਚੈਲੰਜ ਹੈ ਸਾਡੇ ਲਈ ਵੀ ਕਿ ਲੋਕ ਡਾਕਟਰ ਤੋਂ ਆਉਣ ਤੋਂ ਡਰਦੇ ਬਹੁਤ ਹੈ, ਉਹ ਛੁਪਾਉਣਾ ਚਾਹੁੰਦੇ ਆ ਸੋਸਾਇਟੀ ਤੋਂ, ਜਿੱਦਾਂ ਕਿ ਕੋਈ ਬਿਮਾਰੀ ਬਹੁਤ ਉਹ ਵੱਡੀ ਚੀਜ਼ ਹੋ ਗਈ, ਅਸੀਂ ਲੁਕਾ ਕੇ ਰੱਖਣੀ ਹੈ। ਇਸ ਦਾ ਐਕਚੁਅਲੀ ਨੁਕਸਾਨ ਬਹੁਤ ਹੁੰਦਾ ਹੈ। ਇੱਕ ਗੱਲ ਸਮਝਣੀ ਹੈ ਕਿ ਡਾਇਬਟੀਜ਼ ਜਿਹੜੀ ਬਿਮਾਰੀ ਹੈ ਉਹ ਕੋਈ ਤੁਹਾਡੀ ਗਲਤੀ ਕਰਕੇ ਨਹੀਂ ਹੋਈ, ਉਹ ਇੱਕ ਰਿਸਕ ਸੀਗਾ ਜਿਹੜਾ ਸਾਹਮਣੇ ਆ ਗਿਆ। ਔਰ ਜਿੰਨਾ ਜਲਦੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਔਰ ਉਸਨੂੰ ਕੰਟਰੋਲ ਵਿੱਚ ਰੱਖਾਂਗੇ, ਉਨਾ ਹੀ ਜਿਹੜਾ ਅੱਗੇ ਫਿਊਚਰ ਲਾਈਫ ਹੈ ਜਿਹੜੇ ਡਾਇਬਟੀਜ਼ ਦੇ ਨਾਲ ਰਿਸਕ ਹੁੰਦੇ ਹੈ ਉਹ ਘੱਟ ਜਾਂਦੇ ਹੈ। ਇਸ ਲਈ ਇਲਾਜ ਸਹੀ ਟਾਈਮ 'ਤੇ ਸ਼ੁਰੂ ਹੋਣਾ ਚਾਹੀਦਾ ਹੈ ਔਰ ਜਿੱਦਾਂ ਹੀ ਡਾਇਬਟੀਜ਼ ਦਾ ਪਤਾ ਚੱਲੇ ਉਸੀ ਟਾਈਮ ਡਾਕਟਰ ਕੋਲ ਜਾਣਾ ਚਾਹੀਦਾ ਹੈ, ਸਲਾਹ ਲੈਣੀ ਚਾਹੀਦੀ ਹੈ। ਹੁਣ ਇਹ ਸਮਝਣ ਦੀ ਲੋੜ ਹੈ ਕਿ ਡਾਇਬਟੀਜ਼ ਵੀ ਆਮ ਬਿਮਾਰੀਆਂ ਦੀ ਤਰ੍ਹਾਂ ਇੱਕ ਬਿਮਾਰੀ ਹੈ, ਇਸਨੂੰ ਸਿਰਫ ਦੇਸੀ ਨੁਸਖਿਆਂ ਨਾਲ ਜਾਂ ਸਿਰਫ ਖਾਣ ਪਾਣ ਦੇ ਕੰਟਰੋਲ ਨਾਲ ਕੰਪਲੀਟਲੀ ਠੀਕ ਨਹੀਂ ਕੀਤਾ ਜਾ ਸਕਦਾ। ਕਿਸੇ ਨਾ ਕਿਸੇ ਸਟੇਜ 'ਤੇ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਔਰ ਕਿਸੇ ਸਟੇਜ 'ਤੇ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਹੁੰਦੀ ਹੈ। ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
1: ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ, ਇਹਦੇ ਵਿੱਚ ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ, ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੀ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ, ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਚੁਟਕੀ ਵਜਾਉਣ ਤੋਂ ਪਹਿਲਾਂ ਠੀਕ ਹੋ ਜਾਵਾਂਗੇ, ਇਹਦੇ ਬਾਰੇ ਜ਼ਰੂਰ ਦੱਸੋ ਜੀ।
0: ਹਾਂ, ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸ ਦਾ ਇਲਾਜ ਹੋ ਸਕਦਾ ਹੈ, ਜਦਕਿ ਜੋ ਇੰਪੋਰਟੈਂਟ ਕੀ ਹੈ, ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ, ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ। ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ, ਇੱਕ ਪ੍ਰੈਗਨੈਂਟ ਲੇਡੀ, ਗਰਭਵਤੀ ਲੇਡੀ ਜਿਹੜੀ ਹੈ ਉਸਦੀ ਡਾਇਟ ਡਿਫਰੈਂਟ ਹੋਏਗੀ, ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ। ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ, ਉਸਦੇ ਇਲਾਵਾ ਐਕਸਰਸਾਈਜ਼ ਜਿਹੜੀ ਹੈ ਉਹ ਵੀ ਆਪਣੀ ਫਿਟਨੈਸ ਲਈ ਔਰ ਈਵਨ ਸ਼ੂਗਰ ਕੰਟਰੋਲ ਲਈ ਉਸਦਾ ਵੀ ਮਹੱਤਵ ਹੈਗਾ ਹੈ। ਔਰ ਇਸ ਦੇ ਇਲਾਵਾ ਜਿਹੜੀਆਂ ਹੈ ਦੇਸੀ ਨੁਸਖੇ ਅਕਸਰ ਕੰਮ ਨਹੀਂ ਕਰਦੇ ਹੈ, ਉਹ ਫੇਲ ਹੋ ਜਾਣਗੇ ਔਰ ਉਸ ਦੌਰਾਨ ਵਿੱਚ 5-7 ਸਾਲ ਜਿਹੜੇ ਹੈ ਉਹ ਬਿਮਾਰੀ ਦੇ ਵੇਸਟ ਹੋ ਜਾਂਦੇ ਹੈ। ਔਰ ਇਹੀ 5-7 ਸਾਲ ਜਿਹੜੇ ਪਹਿਲੇ ਸਾਲ ਹੈ ਇਹ ਬਹੁਤ ਮਹੱਤਵ ਰੱਖਦੇ ਹੈ, ਕਿਉਂਕਿ ਜਿਹੜੀ ਅਸੀਂ ਸਟੱਡੀਜ਼ ਦੇਖਦੇ ਹਾਂ ਜਿਨ੍ਹਾਂ ਦਾ ਡਾਇਬਟੀਜ਼ ਕੰਟਰੋਲ ਪਹਿਲੇ 5-10 ਸਾਲ ਵਿੱਚ ਅੱਛਾ ਰਿਹਾ ਹੈ ਉਹਨਾਂ ਨੂੰ ਅੱਗੇ ਚੱਲ ਕੇ ਕੰਪਲੀਕੇਸ਼ਨਸ ਜਿਹੜੇ ਸ਼ੂਗਰ ਦੇ ਹੈ ਉਹ ਨਹੀਂ ਆਉਂਦੇ, ਜਾਂ ਜਿਨ੍ਹਾਂ ਦਾ ਕੰਟਰੋਲ ਖਰਾਬ ਰਿਹਾ ਹੈ ਉਹਨਾਂ ਵਿੱਚ ਕੰਪਲੀਕੇਸ਼ਨਸ ਦਾ ਖਤਰਾ ਐਕਚੁਅਲੀ ਵੱਧ ਜਾਂਦਾ ਹੈ
1: ਜੀ। ਤਾਂ ਡਾਕਟਰ ਸਾਹਿਬ, ਅਜਿਹੇ ਕਿਹੜੇ ਕੰਪਲੀਕੇਸ਼ਨ ਨੇ ਜਿਹੜੇ ਇਹਦੇ ਵਿੱਚ ਆ ਸਕਦੇ ਨੇ?
0: ਇਹ ਬਹੁਤ ਹੀ ਅਹਿਮ ਸਵਾਲ ਹੈ ਔਰ ਲੋਕਾਂ ਨੂੰ ਇਹ ਬਹੁਤ ਇੰਪੋਰਟੈਂਟ ਹੈ ਇਹ ਗੱਲ ਸਮਝਣੀ। ਇਨਫੈਕਟ ਜੇ ਅਸੀਂ ਦੇਖੀਏ ਤਾਂ ਅੱਧੇ ਲੋਕਾਂ ਨੂੰ ਡਾਇਬਟੀਜ਼ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਡਾਇਬਟੀਜ਼ ਹੈ, ਜਿਨ੍ਹਾਂ ਨੂੰ ਪਤਾ ਉਹਨਾਂ ਤੋਂ ਵੀ 80% ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਡਾਇਬਟੀਜ਼ ਨਾਲ ਕੀ ਖਤਰਾ ਹੈ ਸਰੀਰ ਨੂੰ। ਹੁਣ ਜਿਹੜੇ ਔਰਗਨਸ ਇਨਵੋਲਵ ਹੋ ਸਕਦੇ ਹੈ, ਸਭ ਤੋਂ ਪਹਿਲਾਂ ਤਾਂ ਹਾਰਟ, ਜਿੱਦਾਂ ਹਾਰਟ ਅਟੈਕਸ ਦਾ ਖਤਰਾ ਵੱਧਦਾ ਹੈਗਾ, ਹਾਰਟ ਫੇਲੀਅਰ ਦਾ ਖਤਰਾ ਜ਼ਿਆਦਾ ਹੁੰਦਾ ਹੈ ਔਰ ਉਸ ਦੇ ਇਲਾਵਾ ਕਿਡਨੀ ਇੱਕ ਮੇਜਰ ਔਰਗਨ ਹੈ ਜਿਹੜਾ ਗੁਰਦਾ ਕਹਿੰਦੇ ਹਾਂ ਅਸੀਂ, ਇਨਫੈਕਟ ਗੁਰਦੇ ਦੇ ਫੇਲੀਅਰ ਦਾ ਸਭ ਤੋਂ ਵੱਡਾ ਕਾਰਨ ਇਸ ਵਕਤ ਪੂਰੇ ਦੁਨੀਆ ਵਿੱਚ ਇਸ ਵੇਲੇ ਡਾਇਬਟੀਜ਼ ਹੀ ਹੈ। ਉਸ ਦੇ ਇਲਾਵਾ ਅੱਖਾਂ ਵਿੱਚ ਅੰਧੇਪਨ ਦਾ ਕਾਰਨ ਵੀ ਡਾਇਬਟੀਜ਼ ਇੱਕ ਅਹਿਮ ਕਾਰਨ ਹੈ। ਪੈਰਾਂ ਦੀ ਨਸਾਂ ਖਰਾਬ ਹੋਣਾ ਜਾਂ ਪੈਰਾਂ ਦੇ ਜਿਹੜੇ ਬਲੱਡ ਸਰਕੂਲੇਸ਼ਨ ਵੈਸਲਸ ਹੁੰਦੇ ਹੈ ਉਹ ਬਲੋਕ ਹੋ ਸਕਦੇ ਹੈ, ਉਸ ਕਰਕੇ ਪੈਰਾਂ ਵਿੱਚ ਅਲਸਰਸ ਜਾਂ ਕੋਈ ਹੋਰ ਡਿਫੋਰਮਿਟੀਜ਼ ਡਿਵੈਲਪ ਹੋ ਸਕਦੀਆਂ। ਸੋ ਇਹ ਬਹੁਤ ਹੀ ਇੰਪੋਰਟੈਂਟ ਔਰਗਨਸ ਹੈਗੇ ਹੈ ਜਿਨ੍ਹਾਂ ਨਾਲ ਲਾਈਫ ਬਹੁਤ ਸਹੀ ਚੱਲਦੀ ਹੈ। ਜੇ ਇਹ ਡੈਮੇਜ ਹੋ ਜਾਣ ਤਾਂ ਡਾਇਬਟੀਜ਼ ਦਾ ਟ੍ਰੀਟਮੈਂਟ ਬਹੁਤ ਕੰਪਲੀਕੇਟ ਹੋ ਜਾਂਦਾ
1: ਜੀ। ਡਾਕਟਰ ਸਾਹਿਬ ਬਹੁਤ ਜਿਹੜੀ ਖਾਸ ਜਾਣਕਾਰੀ ਹੈ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਤਾਂ ਡਾਕਟਰ ਸਾਹਿਬ ਜਿਵੇਂ ਕਿ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਅਸੀਂ ਸਿਹਤ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਜਾਗਰੂਕਤਾ ਵਾਲੀਆਂ ਚੀਜ਼ਾਂ ਨੇ ਉਹ ਲੋਕਾਂ ਸਾਹਮਣੇ ਲੈ ਕੇ ਆ ਰਹੇ ਹਾਂ, ਤਾਂ ਵਿਸ਼ਵ ਪੱਧਰ ਦੇ ਉੱਪਰ ਕੁਝ ਅਜਿਹੀਆਂ ਸੰਸਥਾਵਾਂ ਨੇ ਜੋ ਇਸ ਦੇ ਬਾਰੇ 'ਚ ਕੰਮ ਕਰ ਰਹੀਆਂ ਨੇ?
0: ਹਾਂ, ਇੱਕ ਵਰਲਡ ਹੈਲਥ ਔਰਗਨਾਈਜੇਸ਼ਨ ਹੈ, ਅਸੀਂ ਸਾਰਾ ਇਹ ਨਾਮ ਹੁਣ ਅਕਸਰ ਸੁਣਿਆ ਹੋਇਆ ਹੈ ਕੋਵਿਡ ਦੇ ਚੱਕਰ ਵਿੱਚ। ਵਰਲਡ ਹੈਲਥ ਔਰਗਨਾਈਜੇਸ਼ਨ ਦਾ ਬਹੁਤ ਸਾਲਾਂ ਤੋਂ ਵਰਲਡ ਹੈਲਥ ਔਰਗਨਾਈਜੇਸ਼ਨ 14 ਨਵੰਬਰ ਨੂੰ ਵਰਲਡ ਡਾਇਬਟੀਜ਼ ਡੇ ਮਾਰਕ ਕਰਦੀ ਹੈ। ਹਰ ਸਾਲ ਇੱਕ ਥੀਮ ਚੁਣਿਆ ਜਾਂਦਾ ਹੈ, ਇਹ ਜਨਰਲ ਅਵੇਅਰਨੈਸ ਲਈ ਹੈ ਕਿ ਆਮ ਲੋਕਾਂ ਨੂੰ ਡਾਇਬਟੀਜ਼ ਦੇ ਬਾਰੇ ਜਾਗਰੂਕਤਾ ਹੋਏ, ਪਤਾ ਚੱਲੇ ਕਿ ਕੀ ਕਰਨਾ ਹੈ, ਕੀ ਇਸ ਦੇ ਕਾਰਨ ਹੁੰਦੇ ਹੈ ਔਰ ਕੀ ਸਲਿਊਸ਼ਨ ਹੈ। ਹਰ ਸਾਲ ਇੱਕ ਥੀਮ ਲਿੱਤਾ ਜਾਂਦਾ ਹੈ 14 ਨਵੰਬਰ ਲਈ, ਔਰ ਜਿਹੜਾ ਇਸ ਸਾਲ ਦਾ ਥੀਮ ਹੈ ਉਹ ਹੈ ਐਕਸੈਸ ਟੂ ਡਾਇਬਟੀਜ਼ ਕੇਅਰ, ਤਾਂ ਕਿ ਹਰ ਗਲੀ ਨੁੱਕੜ ਵਿੱਚ, ਘਰ ਘਰ ਵਿੱਚ ਡਾਇਬਟੀਜ਼ ਦੀ ਜਾਣਕਾਰੀ ਹੋਏ, ਉਹਨਾਂ ਨੂੰ ਡਾਇਬਟੀਜ਼ ਦੇ ਇਲਾਜ ਦੀ ਸੁਵਿਧਾਵਾਂ ਸਹੀ ਤਰ੍ਹਾਂ ਮਿਲਣ ਔਰ ਜਲਦੀ ਇਸ ਦਾ ਇਲਾਜ ਕੀਤਾ ਜਾਏ।
1: ਤਾਂ ਡਾਕਟਰ ਸਾਹਿਬ ਨੇ ਬਹੁਤ ਖਾਸ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ, ਅਤੇ ਇਹ ਜੋ ਖਾਸ ਜਾਣਕਾਰੀ ਹੈ ਡਾਇਬਟੀਜ਼ ਦੇ ਬਾਰੇ 'ਚ ਇਹ ਹੋਰ ਅੱਗੇ ਅਸੀਂ ਵਧਾਵਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ। ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਊਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋਅ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋਅ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਟੀਜ਼ ਹੈ ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨਸ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਲੰਬੇ ਸੂਈਆਂ ਦਾ ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਆ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ, ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਜਿਹੀ ਸੂਈ ਆਉਂਦੀ ਹੈ, ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ, ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ, ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ। ਤਾਂ ਡਾਕਟਰ ਸਾਹਿਬ, ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਟਿਕਸ ਵਾਸਤੇ, ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ?
1: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ, ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ, ਕਿ ਜਿਹੜੀ ਕਮੀਆਂ ਹੈ, ਪੇਸ਼ੀਆਂ ਹੈ, ਉਹ ਪੂਰੀ ਕੀਤੀ ਜਾਣ, ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਆ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਸ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ ਹੈ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਹੈ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋ ਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ, ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਿਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਿਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਿਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ, ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਿਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਿਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਿਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
1: ਧੰਨਵਾਦ ਜੀ।
0: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ, ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ, ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।

0: ਕ੍ਰੋਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ ਹੈ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਐਂਡੋਕ੍ਰੋਨੋਲੋਜੀ ਜਿਹੜੀ ਟਰਮ ਹੈ, ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ। ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ, ਇਹ ਸਾਡੇ ਹਾਰਮੋਨ ਗਲੈਂਡਸ ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਜ਼ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ। ਸਾਰੀ ਸਾਇੰਸ ਉਸਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ, ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ
0: ਜੀ। ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ?
1: ਹਾਂ, ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਜ਼ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ, ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ
0: ਜੀ। ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੇ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ।
1: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ, ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ, ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ, ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀਡਿਸਪੋਜੀਸ਼ਨ ਹੈ। ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਨ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ। ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਹਾਂ ਨਾ, ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ। ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ ਹੈ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ, ਸੋ ਇਹ ਦੋ ਮੇਜਰ ਕਾਰਨ ਹੈ ਕਿ ਡਾਇਬਟੀਜ਼ ਵੱਧਦੀ ਜਾ ਰਹੀ ਹੈ। ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ, ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁਲ ਹੋ ਗਈ ਹੈ, ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
0: ਤਾਂ ਡਾਕਟਰ ਸਾਹਿਬ, ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਟੀਜ਼ ਲਗਭਗ 5-10% ਲੋਕਾਂ 'ਚ ਹੁੰਦੀ ਹੈ। ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕ੍ਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ। ਸੋ ਇਹ ਟਾਈਪ 1 ਡਾਇਬਟੀਜ਼ ਸਿਰਫ ਉਸ ਕਰਕੇ ਹੁੰਦੀ ਹੈ ਕਿ ਇਨਸੁਲਿਨ ਸਿਕਰੀਸ਼ਨ ਜਿਹੜੀ ਹੈ ਉਹ ਘੱਟ ਗਈ ਹੈ, ਔਰ ਇਸਦਾ ਇਲਾਜ ਸਿਰਫ ਔਰ ਸਿਰਫ ਇਨਸੁਲਿਨ ਦੇ ਟੀਕਿਆਂ ਨਾਲ ਹੀ ਹੋ ਸਕਦਾ ਹੈ। ਟਾਈਪ 2 ਡਾਇਬਟੀਜ਼ ਵਿੱਚ ਕਈ ਵਾਰੀ ਗੋਲੀਆਂ ਕੰਮ ਕਰ ਜਾਂਦੀਆਂ, ਅਕਸਰ ਦਵਾਈਆਂ ਕੰਮ ਕਰ ਜਾਂਦੀਆਂ, ਕੁਝ ਸਟੇਜ 'ਤੇ ਇਨਸੁਲਿਨ ਲਾਉਣੀ ਪੈਂਦੀ ਹੈ, ਬਟ ਟਾਈਪ 1 ਡਾਇਬਟੀਜ਼ ਵਿੱਚ ਇਨਸੁਲਿਨ ਹੀ ਉਸਦਾ ਇਲਾਜ ਹੈ
0: ਜੀ। ਤਾਂ ਡਾਕਟਰ ਸਾਹਿਬ, ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ, ਉਹਨਾਂ ਨੂੰ ਇਹ ਵੀ ਜ਼ਰੂਰ ਦੱਸਣਾ ਜੀ ਕਿ ਡਾਇਬਟੀਜ਼ ਦੇ ਲੱਛਣ ਕੀ ਨੇ।
1: ਡਾਇਬਟੀਜ਼ ਨੂੰ ਅਸੀਂ ਇੱਕ ਸਾਇਲੈਂਟ ਬਿਮਾਰੀ ਮੰਨਦੇ ਹਾਂ, ਕਿਉਂਕਿ ਉਸਦੇ ਲੱਛਣ ਕਾਫੀ ਲੇਟ ਸਟੇਜ 'ਤੇ ਆਉਂਦੇ ਹੈ। ਜਿਹੜੇ ਆਮ ਲੋਕਾਂ 'ਚ ਪਤਾ ਹੈ ਲੋਕਾਂ ਨੂੰ ਕਿ ਉਸਦੇ ਲੱਛਣ ਹੁੰਦੇ ਹੈ, ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣਾ, ਜਾਂ ਵਜ਼ਨ ਕਿਸੇ ਦਾ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਾਂ ਥਕਾਵਟ ਹੈ, ਕਮਜ਼ੋਰੀ ਹੈ, ਇਹ ਲੱਛਣ ਕਾਫੀ ਹਾਈ ਬਲੱਡ ਸ਼ੂਗਰ ਲੈਵਲ 'ਤੇ ਆਉਂਦੇ ਹੈ, ਜਿਹੜੀ ਕਿ ਰੂਟੀਨ ਬਲੱਡ ਸ਼ੂਗਰ ਲੈਵਲ ਹੈ ਉਸ 'ਤੇ ਨਹੀਂ ਆਉਂਦੇ। ਇਸ ਲਈ, ਕਿਉਂਕਿ ਇਹ ਬਿਮਾਰੀ ਸਾਇਲੈਂਟ ਹੈ, ਇੰਪੋਰਟੈਂਟ ਇਹ ਹੈ ਕਿ ਇਸਦਾ ਜਿਹੜਾ ਟੈਸਟ ਹੈ ਸ਼ੂਗਰ ਦਾ, ਇਹ ਜਿਨ੍ਹਾਂ ਨੂੰ ਰਿਸਕ ਹੈਗਾ ਡਾਇਬਟੀਜ਼ ਦਾ, ਉਹਨਾਂ ਨੂੰ ਘੱਟ ਉਮਰ ਤੋਂ ਹੀ ਇਹ ਟੈਸਟਿੰਗ ਹਰ ਸਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ, ਲੱਛਣਾਂ ਦੀ ਵੇਟ ਨਹੀਂ ਕਰਨੀ।
0: ਅਤੇ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਇਹ ਜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਸਦਾ ਰਿਸਕ ਹੁੰਦਾ ਜੀ?
1: ਕੁਛ ਲੋਕਾਂ ਨੂੰ ਡਾਇਬਟੀਜ਼ ਹੋਣ ਦਾ ਖਤਰਾ ਜ਼ਿਆਦਾ ਹੈ, ਇਹ ਲੋਕ ਉਹ ਹੁੰਦੇ ਹੈ ਜਿਨ੍ਹਾਂ ਦਾ ਸ਼ੁਰੂ ਤੋਂ ਵਜ਼ਨ ਜ਼ਿਆਦਾ ਹੋਵੇ, ਜਾਂ ਹੁਣ ਇਕਦਮ ਵਜ਼ਨ ਵਧਿਆ ਹੋਵੇ, ਜਾਂ ਕਿਸੇ ਦੇ ਘਰ ਵਿੱਚ ਆਲਰੇਡੀ ਪੇਰੈਂਟਸ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਜਾਂ ਭੈਣ ਭਰਾ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਉਹਨਾਂ ਨੂੰ ਖਤਰਾ ਜ਼ਿਆਦਾ ਹੁੰਦਾ ਹੈ, ਜਾਂ ਫਿਰ ਕਿਸੇ ਮਹਿਲਾ ਨੂੰ ਗਰਭ ਦੇ ਦੌਰਾਨ ਡਾਇਬਟੀਜ਼ ਹੋ ਗਈ, ਜਿਹਨੂੰ ਅਸੀਂ ਜੈਸਟੇਸ਼ਨਲ ਡਾਇਬਟੀਜ਼ ਕਹਿੰਦੇ ਹਾਂ, ਉਹ ਵੀ ਖਤਰੇ 'ਚ ਹੁੰਦੇ ਹੈ। ਸੋ ਇਹ ਵਾਲੇ ਰਿਸਕ ਫੈਕਟਰਸ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਖਾਸ ਕਰਕੇ ਟੈਸਟਿੰਗ ਜਿਹੜੀ ਹੈ ਘੱਟ ਉਮਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ।
0: ਤਾਂ ਪਿਆਰੇ ਦਰਸ਼ਕੋ, ਅਸੀਂ ਅੱਜ ਹੈਲਦੀ ਲਾਈਫ ਦੇ ਵਿੱਚ ਡਾਕਟਰ ਗਗਨ ਪ੍ਰਿਆ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੋਰ ਵੀ ਜੋ ਖਾਸ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।
2: ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਲੁਕਿਆ ਬੈਠਾ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ। ਲੈ ਕੇ ਆ ਰਿਹਾ ਤੁਹਾਡੇ ਲਈ ਇੱਕ ਨਵੇਕਲਾ ਪ੍ਰੋਗਰਾਮ ਜਿਸ ਦਾ ਨਾਮ ਹੈ ਲਾਈਟ ਕੈਮਰਾ ਐਂਡ ਚੱਕ ਦਿਓ ਫੱਟੇ।
0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਜਿੱਥੇ ਕਿ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੁਣ ਖਾਸ ਤੌਰ 'ਤੇ ਗੱਲਬਾਤ ਚੱਲ ਰਹੀ ਹੈ ਡਾਇਬਟੀਜ਼ ਦੇ ਬਾਰੇ 'ਚ। ਤਾਂ ਡਾਕਟਰ ਸਾਹਿਬ, ਇੱਕ ਸਵਾਲ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਡਾਇਬਟੀਜ਼ ਪਾਈ ਜਾਂਦੀ ਸੀ, ਪਰ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਪਾਈ ਜਾਂਦੀ ਹੈ, ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ?
1: ਹਾਂ ਇਮਤਿਆਜ਼ ਜੀ, ਬਿਲਕੁਲ, ਹੁਣ ਬਹੁਤ ਘੱਟ ਉਮਰ ਵਿੱਚ ਵੀ ਜਿਹੜੀ ਟਾਈਪ 2 ਡਾਇਬਟੀਜ਼ ਹੈ ਇਹ 25-30 ਸਾਲ 'ਤੇ ਵੀ ਆਮ ਆ ਰਹੀ ਹੈ। ਔਰ ਬਹੁਤ ਅਚੰਬੇ ਦੀ ਗੱਲ ਇਹ ਹੈ ਕਿ 15-20 ਸਾਲ ਦੇ ਜਿਹੜੇ ਬੱਚੇ ਵੀ ਹੈ, ਨੌਜਵਾਨ ਹੈ, ਉਹਨਾਂ ਵਿੱਚ ਵੀ ਟਾਈਪ 2 ਡਾਇਬਟੀਜ਼ ਦੀ ਬਿਮਾਰੀ ਵੱਧ ਰਹੀ ਹੈ। ਇਸ ਦਾ ਮੇਨ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਜਿਹੜਾ ਲਾਈਫ ਸਟਾਈਲ ਹੈ, ਰਹਿਣ ਸਹਿਣ ਪੂਰਾ ਚੇਂਜ ਹੋ ਗਿਆ ਹੈ, ਫਾਸਟ ਫੂਡ ਬਹੁਤ ਵੱਧ ਗਿਆ ਹੈ, ਸੀਡੈਂਟਰੀ ਲਾਈਫ, ਹਰ ਕੰਮ ਵਿੱਚ ਬੈਠੇ ਰਹਿਣਾ, ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੀ ਇੱਕ ਡਰਾਸਟਿਕ ਚੇਂਜ ਆਇਆ ਹੈ ਪੋਪੂਲੇਸ਼ਨ ਦੇ ਵਿੱਚ।
0: ਤਾਂ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਲੋਕਾਂ 'ਚ ਨਾ ਇੱਕ ਸਟਿਗਮਾ ਹੈ, ਲੋਕ ਛਪਾਉਂਦੇ ਬਹੁਤ ਨੇ ਆਪਣੇ ਡਾਕਟਰ ਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਣ ਲੱਗੇ, ਉਹਨਾਂ ਨੂੰ ਬਹੁਤ ਡਰ ਲੱਗਦਾ ਕਿ ਅਗਰ ਅਸੀਂ ਡਾਕਟਰ ਨੂੰ ਦੱਸ ਦੇਵਾਂਗੇ ਤਾਂ ਸਾਨੂੰ ਕੋਈ ਪੱਕੀ ਜਿਹੜੀ ਦਵਾਈ ਆ ਉਹਦੇ ਉੱਪਰ ਲਗਾ ਦਿੱਤਾ ਜਾਊਗਾ, ਫਿਰ ਪੱਕੇ ਟੀਕਿਆਂ ਦੇ ਉੱਪਰ ਲਾ ਦਿੱਤਾ ਜਾਊਗਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਹ ਬਹੁਤ ਹੀ ਵੱਡਾ ਚੈਲੰਜ ਹੈ ਸਾਡੇ ਲਈ ਵੀ ਕਿ ਲੋਕ ਡਾਕਟਰ ਤੋਂ ਆਉਣ ਤੋਂ ਡਰਦੇ ਬਹੁਤ ਹੈ, ਉਹ ਛੁਪਾਉਣਾ ਚਾਹੁੰਦੇ ਆ ਸੋਸਾਇਟੀ ਤੋਂ, ਜਿੱਦਾਂ ਕਿ ਕੋਈ ਬਿਮਾਰੀ ਬਹੁਤ ਉਹ ਵੱਡੀ ਚੀਜ਼ ਹੋ ਗਈ, ਅਸੀਂ ਲੁਕਾ ਕੇ ਰੱਖਣੀ ਹੈ। ਇਸ ਦਾ ਐਕਚੁਅਲੀ ਨੁਕਸਾਨ ਬਹੁਤ ਹੁੰਦਾ ਹੈ। ਇੱਕ ਗੱਲ ਸਮਝਣੀ ਹੈ ਕਿ ਡਾਇਬਟੀਜ਼ ਜਿਹੜੀ ਬਿਮਾਰੀ ਹੈ ਉਹ ਕੋਈ ਤੁਹਾਡੀ ਗਲਤੀ ਕਰਕੇ ਨਹੀਂ ਹੋਈ, ਉਹ ਇੱਕ ਰਿਸਕ ਸੀਗਾ ਜਿਹੜਾ ਸਾਹਮਣੇ ਆ ਗਿਆ। ਔਰ ਜਿੰਨਾ ਜਲਦੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਔਰ ਉਸਨੂੰ ਕੰਟਰੋਲ ਵਿੱਚ ਰੱਖਾਂਗੇ, ਉਨਾ ਹੀ ਜਿਹੜਾ ਅੱਗੇ ਫਿਊਚਰ ਲਾਈਫ ਹੈ ਜਿਹੜੇ ਡਾਇਬਟੀਜ਼ ਦੇ ਨਾਲ ਰਿਸਕ ਹੁੰਦੇ ਹੈ ਉਹ ਘੱਟ ਜਾਂਦੇ ਹੈ। ਇਸ ਲਈ ਇਲਾਜ ਸਹੀ ਟਾਈਮ 'ਤੇ ਸ਼ੁਰੂ ਹੋਣਾ ਚਾਹੀਦਾ ਹੈ ਔਰ ਜਿੱਦਾਂ ਹੀ ਡਾਇਬਟੀਜ਼ ਦਾ ਪਤਾ ਚੱਲੇ ਉਸੀ ਟਾਈਮ ਡਾਕਟਰ ਕੋਲ ਜਾਣਾ ਚਾਹੀਦਾ ਹੈ, ਸਲਾਹ ਲੈਣੀ ਚਾਹੀਦੀ ਹੈ। ਹੁਣ ਇਹ ਸਮਝਣ ਦੀ ਲੋੜ ਹੈ ਕਿ ਡਾਇਬਟੀਜ਼ ਵੀ ਆਮ ਬਿਮਾਰੀਆਂ ਦੀ ਤਰ੍ਹਾਂ ਇੱਕ ਬਿਮਾਰੀ ਹੈ, ਇਸਨੂੰ ਸਿਰਫ ਦੇਸੀ ਨੁਸਖਿਆਂ ਨਾਲ ਜਾਂ ਸਿਰਫ ਖਾਣ ਪਾਣ ਦੇ ਕੰਟਰੋਲ ਨਾਲ ਕੰਪਲੀਟਲੀ ਠੀਕ ਨਹੀਂ ਕੀਤਾ ਜਾ ਸਕਦਾ। ਕਿਸੇ ਨਾ ਕਿਸੇ ਸਟੇਜ 'ਤੇ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਔਰ ਕਿਸੇ ਸਟੇਜ 'ਤੇ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਹੁੰਦੀ ਹੈ। ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
0: ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ, ਇਹਦੇ ਵਿੱਚ ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ, ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੇ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ, ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਛੁਟਕੇ ਵਜਾਉਣ ਤੋਂ ਪਹਿਲਾਂ ਠੀਕ ਹੋ ਜਾਵਾਂਗੇ, ਇਹਦੇ ਬਾਰੇ ਜ਼ਰੂਰ ਦੱਸੋ ਜੀ।
1: ਹਾਂ, ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸ ਦਾ ਇਲਾਜ ਹੋ ਸਕਦਾ ਹੈ, ਜਦਕਿ ਜੋ ਇੰਪੋਰਟੈਂਟ ਕੀ ਹੈ, ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ, ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ। ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ, ਇੱਕ ਪ੍ਰੈਗਨੈਂਟ ਲੇਡੀ, ਗਰਭਵਤੀ ਲੇਡੀ ਜਿਹੜੀ ਹੈ ਉਸਦੀ ਡਾਇਟ ਡਿਫਰੈਂਟ ਹੋਏਗੀ, ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ। ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ, ਉਸਦੇ ਇਲਾਵਾ ਐਕਸਰਸਾਈਜ਼ ਜਿਹੜੀ ਹੈ ਉਹ ਵੀ ਆਪਣੀ ਫਿਟਨੈਸ ਲਈ ਔਰ ਈਵਨ ਸ਼ੂਗਰ ਕੰਟਰੋਲ ਲਈ ਉਸਦਾ ਵੀ ਮਹੱਤਵ ਹੈਗਾ ਹੈ। ਔਰ ਇਸ ਦੇ ਇਲਾਵਾ ਜਿਹੜੀਆਂ ਹੈ ਦੇਸੀ ਨੁਸਖੇ ਅਕਸਰ ਕੰਮ ਨਹੀਂ ਕਰਦੇ ਹੈ, ਉਹ ਫੇਲ ਹੋ ਜਾਣਗੇ ਔਰ ਉਸ ਦੌਰਾਨ ਵਿੱਚ 5-7 ਸਾਲ ਜਿਹੜੇ ਹੈ ਉਹ ਬਿਮਾਰੀ ਦੇ ਵੇਸਟ ਹੋ ਜਾਂਦੇ ਹੈ। ਔਰ ਇਹੀ 5-7 ਸਾਲ ਜਿਹੜੇ ਪਹਿਲੇ ਸਾਲ ਹੈ ਇਹ ਬਹੁਤ ਮਹੱਤਵ ਰੱਖਦੇ ਹੈ, ਕਿਉਂਕਿ ਜਿਹੜੀ ਅਸੀਂ ਸਟੱਡੀਜ਼ ਦੇਖਦੇ ਹਾਂ ਜਿਨ੍ਹਾਂ ਦਾ ਡਾਇਬਟੀਜ਼ ਕੰਟਰੋਲ ਪਹਿਲੇ 5-10 ਸਾਲ ਵਿੱਚ ਅੱਛਾ ਰਿਹਾ ਹੈ, ਉਹਨਾਂ ਨੂੰ ਅੱਗੇ ਚੱਲ ਕੇ ਕੰਪਲੀਕੇਸ਼ਨਸ ਜਿਹੜੇ ਸ਼ੂਗਰ ਦੇ ਹੈ ਉਹ ਨਹੀਂ ਆਉਂਦੇ, ਜਾਂ ਜਿਨ੍ਹਾਂ ਦਾ ਕੰਟਰੋਲ ਖਰਾਬ ਰਿਹਾ ਹੈ ਉਹਨਾਂ ਵਿੱਚ ਕੰਪਲੀਕੇਸ਼ਨਸ ਦਾ ਖਤਰਾ ਐਕਚੁਲੀ ਵੱਧ ਜਾਂਦਾ ਹੈ।
0: ਜੀ ਤਾਂ ਡਾਕਟਰ ਸਾਹਿਬ, ਅਜਿਹੇ ਕਿਹੜੇ ਕੰਪਲੀਕੇਸ਼ਨ ਨੇ ਜਿਹੜੇ ਇਹਦੇ ਵਿੱਚ ਆ ਸਕਦੇ ਨੇ?
1: ਇਹ ਬਹੁਤ ਹੀ ਅਹਿਮ ਸਵਾਲ ਹੈ ਔਰ ਲੋਕਾਂ ਨੂੰ ਇਹ ਬਹੁਤ ਇੰਪੋਰਟੈਂਟ ਹੈ ਇਹ ਗੱਲ ਸਮਝਣੀ। ਇਨਫੈਕਟ ਜੇ ਅਸੀਂ ਦੇਖੀਏ ਤਾਂ ਅੱਧੇ ਲੋਕਾਂ ਨੂੰ ਡਾਇਬਟੀਜ਼ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਡਾਇਬਟੀਜ਼ ਹੈ, ਜਿਨ੍ਹਾਂ ਨੂੰ ਪਤਾ ਹੈ ਉਹਨਾਂ ਤੋਂ ਵੀ 80% ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਡਾਇਬਟੀਜ਼ ਨਾਲ ਕੀ ਖਤਰਾ ਹੈ ਸਰੀਰ ਨੂੰ। ਹੁਣ ਜਿਹੜੇ ਔਰਗਨਸ ਇਨਵੋਲਵ ਹੋ ਸਕਦੇ ਹੈ, ਸਭ ਤੋਂ ਪਹਿਲਾਂ ਤਾਂ ਹਾਰਟ, ਜਿੱਦਾਂ ਹਾਰਟ ਅਟੈਕਸ ਦਾ ਖਤਰਾ ਵੱਧਦਾ ਹੈਗਾ, ਹਾਰਟ ਫੇਲੀਅਰ ਦਾ ਖਤਰਾ ਜ਼ਿਆਦਾ ਹੁੰਦਾ ਹੈ। ਔਰ ਉਸ ਦੇ ਇਲਾਵਾ ਕਿਡਨੀ ਇੱਕ ਮੇਜਰ ਔਰਗਨ ਹੈ ਜਿਹੜਾ ਗੁਰਦਾ ਕਹਿੰਦੇ ਹਾਂ ਅਸੀਂ, ਇਨਫੈਕਟ ਗੁਰਦੇ ਦੇ ਫੇਲੀਅਰ ਦਾ ਸਭ ਤੋਂ ਵੱਡਾ ਕਾਰਨ ਇਸ ਵਕਤ ਪੂਰੇ ਦੁਨੀਆ ਵਿੱਚ ਇਸ ਵੇਲੇ ਡਾਇਬਟੀਜ਼ ਹੀ ਹੈ। ਉਸ ਦੇ ਇਲਾਵਾ ਅੱਖਾਂ ਵਿੱਚ ਅੰਧੇਪਨ ਦਾ ਕਾਰਨ ਵੀ ਡਾਇਬਟੀਜ਼ ਇੱਕ ਅਹਿਮ ਕਾਰਨ ਹੈ। ਪੈਰਾਂ ਦੀ ਨਸਾਂ ਖਰਾਬ ਹੋਣਾ ਜਾਂ ਪੈਰਾਂ ਦੇ ਜਿਹੜੇ ਬਲੱਡ ਸਰਕੂਲੇਸ਼ਨ ਵੈਸਲਸ ਹੁੰਦੇ ਹੈ ਉਹ ਬਲੋਕ ਹੋ ਸਕਦੇ ਹੈ, ਉਸ ਕਰਕੇ ਪੈਰਾਂ ਵਿੱਚ ਅਲਸਰਸ ਜਾਂ ਕੋਈ ਹੋਰ ਡਿਫੋਰਮਿਟੀਜ਼ ਡਿਵਲਪ ਹੋ ਸਕਦੀਆਂ। ਸੋ ਇਹ ਬਹੁਤ ਹੀ ਇੰਪੋਰਟੈਂਟ ਔਰਗਨਸ ਹੈਗੇ ਹੈ ਜਿਨ੍ਹਾਂ ਨਾਲ ਲਾਈਫ ਬਹੁਤ ਸਹੀ ਚੱਲਦੀ ਹੈ। ਜੇ ਇਹ ਡੈਮੇਜ ਹੋ ਜਾਣ ਤਾਂ ਡਾਇਬਟੀਜ਼ ਦਾ ਟ੍ਰੀਟਮੈਂਟ ਬਹੁਤ ਕੰਪਲੀਕੇਟ ਹੋ ਜਾਂਦਾ।
0: ਜੀ ਡਾਕਟਰ ਸਾਹਿਬ, ਬਹੁਤ ਜਿਹੜੀ ਖਾਸ ਜਾਣਕਾਰੀ ਹੈ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਤਾਂ ਡਾਕਟਰ ਸਾਹਿਬ, ਜਿਵੇਂ ਕਿ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਅਸੀਂ ਸਿਹਤ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਜਾਗਰੂਕਤਾ ਵਾਲੀਆਂ ਚੀਜ਼ਾਂ ਨੇ ਉਹ ਲੋਕਾਂ ਸਾਹਮਣੇ ਲੈ ਕੇ ਆ ਰਹੇ ਹਾਂ, ਤਾਂ ਵਿਸ਼ਵ ਪੱਧਰ ਦੇ ਉੱਪਰ ਕੁਝ ਅਜਿਹੀਆਂ ਸੰਸਥਾਵਾਂ ਨੇ ਜੋ ਇਸ ਦੇ ਬਾਰੇ 'ਚ ਕੰਮ ਕਰ ਰਹੀਆਂ ਨੇ?
1: ਹਾਂ, ਇੱਕ ਵਰਲਡ ਹੈਲਥ ਔਰਗਨਾਈਜੇਸ਼ਨ ਹੈ, ਅਸੀਂ ਸਾਰਾ ਇਹ ਨਾਮ ਹੁਣ ਅਕਸਰ ਸੁਣਿਆ ਹੋਇਆ ਹੈ ਕੋਵਿਡ ਦੇ ਚੱਕਰ ਵਿੱਚ, ਵਰਲਡ ਹੈਲਥ ਔਰਗਨਾਈਜੇਸ਼ਨ ਦਾ। ਬਹੁਤ ਸਾਲਾਂ ਤੋਂ ਵਰਲਡ ਹੈਲਥ ਔਰਗਨਾਈਜੇਸ਼ਨ 14 ਨਵੰਬਰ ਨੂੰ ਵਰਲਡ ਡਾਇਬਟੀਜ਼ ਡੇ ਮਾਰਕ ਕਰਦੀ ਹੈ। ਹਰ ਸਾਲ ਇੱਕ ਥੀਮ ਚੁਣਿਆ ਜਾਂਦਾ ਹੈ, ਇਹ ਜਨਰਲ ਅਵੇਅਰਨੈਸ ਲਈ ਹੈ ਕਿ ਆਮ ਲੋਕਾਂ ਨੂੰ ਡਾਇਬਟੀਜ਼ ਦੇ ਬਾਰੇ ਜਾਗਰੂਕਤਾ ਹੋਏ, ਪਤਾ ਚੱਲੇ ਕਿ ਕੀ ਕਰਨਾ ਹੈ, ਕੀ ਇਸ ਦੇ ਕਾਰਨ ਹੁੰਦੇ ਹੈ ਔਰ ਕੀ ਸਲਿਊਸ਼ਨ ਹੈ। ਹਰ ਸਾਲ ਇੱਕ ਥੀਮ ਲਿੱਤਾ ਜਾਂਦਾ ਹੈ 14 ਨਵੰਬਰ ਲਈ, ਔਰ ਜਿਹੜਾ ਇਸ ਸਾਲ ਦਾ ਥੀਮ ਹੈ ਉਹ ਹੈ ਐਕਸੈਸ ਟੂ ਡਾਇਬਟੀਜ਼ ਕੇਅਰ, ਤਾਂ ਕਿ ਹਰ ਗਲੀ ਨੁੱਕੜ ਵਿੱਚ, ਘਰ ਘਰ ਵਿੱਚ ਡਾਇਬਟੀਜ਼ ਦੀ ਜਾਣਕਾਰੀ ਹੋਏ, ਉਹਨਾਂ ਨੂੰ ਡਾਇਬਟੀਜ਼ ਦੇ ਇਲਾਜ ਦੀ ਸੁਵਿਧਾਵਾਂ ਸਹੀ ਤਰ੍ਹਾਂ ਮਿਲਣ ਔਰ ਜਲਦੀ ਇਸ ਦਾ ਇਲਾਜ ਕੀਤਾ ਜਾਏ।
0: ਤਾਂ ਡਾਕਟਰ ਸਾਹਿਬ ਨੇ ਬਹੁਤ ਖਾਸ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਅਤੇ ਇਹ ਜੋ ਖਾਸ ਜਾਣਕਾਰੀ ਹੈ ਡਾਇਬਟੀਜ਼ ਦੇ ਬਾਰੇ 'ਚ ਇਹ ਹੋਰ ਅੱਗੇ ਅਸੀਂ ਵਧਾਵਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।

0: ਕੁਲਵੀ ਆਇਓ
1: ਵੱਡੇ ਦਿਲ ਦੇ ਬੰਦੇ ਅਸੀਂ ਵੱਡੇ ਸਾਡੇ ਕੰਮ ਖੁਸ਼ਹਾਲ ਰਹਿੰਦੇ ਖੁਸ਼ੀਆਂ ਵੰਡਦੇ ਨਾਲੇ ਕਰਦੇ
2: ਦੁਬਾਰਾ ਹੋ ਜਾਵੇ ਸੈਮ ਸੌਂਗ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਅਤੇ ਅੱਜ ਅਸੀਂ ਡਾਕਟਰ ਗਗਨਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਊਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਿਟੀਜ਼ ਹੈ, ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਿਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਲੰਬੇ ਸੂਈਆਂ ਦਾ ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਹੈ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ, ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਜਿਹੀ ਸੂਈ ਆਉਂਦੀ ਹੈ, ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ, ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ, ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ। ਤਾਂ ਡਾਕਟਰ ਸਾਹਿਬ, ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਟਿਕਸ ਵਾਸਤੇ, ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ?
1: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ। ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ, ਕਿ ਜਿਹੜੀ ਕਮੀਆਂ ਹੈ, ਪੇਸ਼ੀਆਂ ਹੈ, ਉਹ ਪੂਰੀ ਕੀਤੀ ਜਾਣ, ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਸ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ ਹੈ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਹੈ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ, ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਿਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਿਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਿਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ, ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਿਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਿਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਿਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
1: ਧੰਨਵਾਦ ਜੀ।
0: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ, ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ, ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।

0: a very good day on 21st of June, which is celebrated all over the world as a World Yoga Day. This is the gift from India to mankind. And you would realize the importance of yoga, not only when you are here, but wherever I have been abroad, whether be it any airport in the United States or in Europe, or even in places you see on the beaches of Tel Aviv, you will find that there are many yoga centers, there are yoga rooms for people, and shows how immensely popular our ancient Indian tradition is spreading. And being a cardiologist, let me tell you, there are immense benefits of yoga on the heart and on the whole body. As per Hatha Yoga, not only it improves the exercise endurance and muscle flexibility, but also it has got positive benefits in reducing the heart rate, it reduces the blood pressure, it would increase the heart rate variability, which is a very risk factor for sudden cardiac death. It has got a lot of benefit by increasing the vagal tone and also helps in reducing anxiety and depression, which is often associated with coronary artery disease. The European Journal of Preventive Cardiology, after a meta-analysis of various trials, has come to the conclusion that it is a useful add-on therapy in cases of coronary artery disease, in stable heart failure, and in cardiac dysarrhythmias. So friends, on this occasion of World Yoga Day on the 21st of June, let us all resolve to make yoga as a part of our existence. And we as doctors should practice it ourselves and also pass on this valuable knowledge to the world, to our patients for their benefit. And I'm very sure we will go and we would have a lot of publications and papers to support scientifically what is our ancient heritage. But finally, let me tell you one thing. Yoga is an add-on therapy. It is not a replacement. Just because you do yoga and you do pranayams, which will increase your exercise capacity, your pulmonary function test, that does not mean that you have to stop taking your cardiac medicines for heart, for hypertension. It is an add-on therapy and should not replace interventions. Thank you very much. Jai Hind.
1: Welcome to Radio for Public Health, a 24/7 live streaming and on-demand platform for doctors to reach, connect, engage, and educate patients and high-risk citizens on evidence-based health education, thus enhancing health literacy and improve health outcomes.
2: Hello everyone, I'm Dr. Surajit Kumar Patra, Director and Consultant Diabetologist, Dr. Surajit Patra's Diabetes Clinic, Bhubaneswar. Today, ei series re ame gote important topic re discuss kariba. ଏଇଟା ହେଲା CGMS କଣ୍ଟିନ୍ୟୁଅସ୍ ଗ୍ଲୁକୋଜ୍ ମନିଟରିଂ ସିଷ୍ଟମ୍ ଆପଣମାନେ ଜାଣିଥିବେ ଯେ ମାନେ ଜଣଙ୍କର ଯଦି ଡାଇବେଟିସ୍ ହେଲା ଆମେ କେମିତି ଚେକ୍ କରିବା ମାନେ ଫାଷ୍ଟିଂ ବ୍ଲଡ଼୍ ସୁଗର ପୋଷ୍ଟ ପ୍ରାଣ୍ଡେଲ ବ୍ଲଡ଼୍ ସୁଗର ଏଚ୍ ବି ଏ ୱାନ୍ ସି ଲାଷ୍ଟ 2-3 ମାସର ଆଭରେଜ୍ ବ୍ଲଡ଼୍ ସୁଗର ବିଷୟରେ କହିଥାଏ ତାପରେ ଏବେ ଆହୁରି ନୂଆ ଜିନିଷ ବି ଆସିଲାଣି ଏହାକୁ କହନ୍ତି CGMS କଣ୍ଟିନ୍ୟୁଅସ୍ ଗ୍ଲୁକୋଜ୍ ମନିଟରିଂ ସିଷ୍ଟମ୍ CGMS ଯେମିତି ଏହାର ସିମ୍ପଲ୍ ଲାଙ୍ଗୁଏଜ୍ରେ ବୁଝିବା ପାଇଁ ଆମେ 24 ଘଣ୍ଟାରେ 1440 ମିନିଟ୍ ହୁଏ ହେଲା ତ ଫାଷ୍ଟିଂ ପିପି ଯେଉଁ ଟେଷ୍ଟ କରାଯାଏ ସେଇଟା ଗୋଟେ ମିନିଟ୍ରେ ଫାଷ୍ଟିଂ ବ୍ଲଡ଼୍ ସୁଗର ଏମିତି 7:30 ମନେକର 200 ଥିଲା ଖାଇସାରିକି 2 ଘଣ୍ଟା ପରେ 240 ହେଲା ତ ସେଇଟା 2 ମିନିଟ୍ର ଭାଲ୍ୟୁ ଗୋଟେ ମିନିଟ୍ରେ ଫାଷ୍ଟିଂ ବ୍ଲଡ଼୍ ସୁଗର ଗୋଟେ ମିନିଟ୍ରେ ଥିଲା ପୋଷ୍ଟ ପ୍ରାଣ୍ଡେଲ ଆଉ ଗୋଟେ ମିନିଟ୍ ତ ଗୋଟେ ଦିନ ଭିତରେ ଯେଉଁ 1440 ମିନିଟ୍ ହୁଏ ବାକି 1438 ମିନିଟ୍ରେ କେତେ ବ୍ଲଡ଼୍ ସୁଗର ରହେ ସେଇଟା ଫାଷ୍ଟିଂ ପିପିରୁ ଜଣାପଡ଼େ ନାହିଁ ଆଉ ଯଦି ଆମେ HbA1c କରିବା ସେଇଟା ଲାଷ୍ଟ 3 ମାସର ବା 2-3 ମାସର ଆଭରେଜ୍ ବ୍ଲଡ଼୍ ସୁଗର କହେ କେତେ ରହୁଛି ବାକି ଆମର ଯେଉଁ ଗ୍ଲାଇସେମିକ୍ ଭେରିଏବିଲିଟି ଏବେ ଯେଉଁ ସବୁଥିରୁ ଇମ୍ପୋର୍ଟାଣ୍ଟ ଜିନିଷ ହେଲା ଗ୍ଲାଇସେମିକ୍ ଭେରିଏବିଲିଟି ଆପଣଙ୍କର ଗୋଟେ ଦିନ ଭିତରେ 1440 ମିନିଟ୍ ଅଛି ଗୋଟେ ଦିନ ଭିତରେ ସେଇ ଭିତରେ କେତେ ବ୍ଲଡ଼୍ ସୁଗର ଉପରକୁ ତଳକୁ ହେଉଛି ବା ଫ୍ଲକ୍ଚୁଏସନ୍ କେମିତି ହେଉଛି ଯେଉଁ ଭେରିଏସନ୍ ହେଉଛି ତାକୁ କୁହାଯାଏ ଗ୍ଲାଇସେମିକ୍ ଭେରିଏବିଲିଟି ଏଇଟା ସବୁଥିରୁ ଇମ୍ପୋର୍ଟାଣ୍ଟ ଜିନିଷଟା ଆଉ ଗୋଟେ ହେଲା ଟାଇମ୍ ଇନ୍ ରେଞ୍ଜ 24 ଘଣ୍ଟା ଭିତରୁ ବା 1440 ମିନିଟ୍ ଭିତରୁ କେତେ ଟାଇମ୍ ଆପଣଙ୍କର ବ୍ଲଡ଼୍ ସୁଗର କଣ୍ଟ୍ରୋଲରେ ମାନେ ରେଞ୍ଜରେ ରହୁଛି ରେଞ୍ଜ ହେଲା 70-180 mg/dL ତ CGMS ହେଲା କଣ୍ଟିନ୍ୟୁଅସ୍ ଗ୍ଲୁକୋଜ୍ ମନିଟରିଂ ସିଷ୍ଟମ୍ ଯେଉଁ 1440 ମିନିଟ୍ ଟାଇମ୍ ଅଛି 24 ଘଣ୍ଟାରେ ପୁରା 1440 minutes ଭାଲ୍ୟୁ ଆମକୁ ଜଣା ପଡ଼ିବ ଗ୍ଲୁକୋଜ୍ କେତେ କେତେ ରହୁଛି ଆପଣଙ୍କର ବ୍ଲଡ୍ ଗ୍ଲୁକୋଜ୍ କେତେ ରହୁଛି। ତ ଏହାକୁ କୁହାଯାଏ CGMS କଣ୍ଟିନ୍ୟୁଅସ୍ ଗ୍ଲୁକୋଜ୍ ମନିଟରିଂ ସିଷ୍ଟମ। ସିମ୍ପଲ୍ ଲାଙ୍ଗୁଏଜ୍ରେ ଏଇଟା ହେଲା ଆପଣଙ୍କର ଯେମିତି ଲାଇଭ୍ ଟେଲିକାଷ୍ଟ, ଆପଣଙ୍କର ବ୍ଲଡ୍ ସୁଗର ଲାଇଭ୍ ଟେଲିକାଷ୍ଟ। ତ ଏଇଟା ହେଲା ଏଟ୍ ପ୍ରେଜେଣ୍ଟ ଦ ବେଷ୍ଟ ମନିଟରିଂ ପାରାମିଟର ହେଲା। ତ ଏଠି ଆମ ଯେଉଁ ଟ୍ରାଇସେପ୍ ମସଲ ଅଛି ଏଠି ଗୋଟେ ସେନ୍ସର ଟାଇପ୍ର ଲାଗେ, ସେଟା 14 days ପର୍ଯ୍ୟନ୍ତ ଲାଗିକି ରହିବ। ଆପଣ ସେଟା ଲଗେଇକି ସବୁ ଜିନିଷ କରିପାରିବେ, ଗାଧେଇ ପାରିବେ, ସମୁଦ୍ରରେ ଗାଧେଇ ପାରିବେ, ସୁଇମିଂ ପୁଲ୍ରେ ଗାଧେଇ ପାରିବେ, ସବୁ କରିପାରିବେ। ସେଇଟା କଣ୍ଟିନ୍ୟୁଅସ୍ଲି ଆପଣଙ୍କର ବ୍ଲଡ୍ ସୁଗର ଚେକ୍ କରୁଛି। ସେଟାକୁ ସେଟାକୁ କୁହାଯାଏ ଇଣ୍ଟରଷ୍ଟିସିଆଲ୍ ଫ୍ଲୁଇଡ୍ ଗ୍ଲୁକୋଜ୍, ଆପଣଙ୍କ ଚେକ୍ କରୁଛି ସେ। ଆଉ ଗୋଟେ ରିଡର୍ ଥାଏ, ସେ ରିଡର୍ ଚେ ପାଖକୁ ନେଲେ ସ୍କାନ୍ କରିଦିଏ ଆପଣଙ୍କର ସୁଗର କେତେ ରହୁଛି। ଆପଣ ମୋବାଇଲ୍ରେ ଦେଖିପାରିବେ, ଲ୍ୟାପଟପ୍ରେ ଦେଖିପାରିବେ, ଲାଇଭ୍ ଟେଲିକାଷ୍ଟ ଦେଖିପାରିବେ। ଏବେ ଆପଣ ଡିନର୍ କରିବାର ଆରମ୍ଭ କଲେ, ଡିନର୍ କରିବା ଆଗରୁ ଆପଣ ସ୍କାନ୍ କରିକି ଦେଖିପାରିବେ କେତେ ରହୁଛି। ତ 24-hour ଲାଇଭ୍ ଟେଲିକାଷ୍ଟ ଟାଇପ୍ର ଜିନିଷ ସେଇଟା, ତାକୁ କୁହାଯାଏ କଣ୍ଟିନ୍ୟୁଅସ୍ ଗ୍ଲୁକୋଜ୍ ମନିଟରିଂ ସିଷ୍ଟମ। ଏଇଟା 14 days ପର୍ଯ୍ୟନ୍ତ ରହେ, 14 days ପର୍ଯ୍ୟନ୍ତ ଆପଣଙ୍କୁ ଗୋଟେ ରିପୋର୍ଟ ଆସିଯିବ। ସେଇଥିରେ 2 ଇମ୍ପୋର୍ଟାଣ୍ଟ ଜିନିଷ, ଗୋଟେ ହେଲା TIR ଟାଇମ୍ ଇନ୍ ରେଞ୍ଜ, ସେଇଟା ସବୁଥିରେ ଇମ୍ପୋର୍ଟାଣ୍ଟ। ଟାଇମ୍ ଇନ୍ ରେଞ୍ଜ ମାନେ 24 hours ଭିତରୁ ବା 1440 minutes ଭିତରୁ କେତେ ସମୟ ପର୍ଯ୍ୟନ୍ତ ଆପଣଙ୍କର ବ୍ଲଡ୍ ସୁଗର 70-180 milligrams ଭିତରେ ରହୁଛି। ଯଦି 70-100 milligrams ଭିତରେ ଆପଣଙ୍କର 24 hours 1440 minutes ରହିଲା, ତ ଟାଇମ୍ ଇନ୍ ରେଞ୍ଜ 100%, ସେଇଟା ସବୁଥିରୁ ବେଷ୍ଟ ସିଚୁଏସନ୍, ଟାଇମ୍ ଇନ୍ ରେଞ୍ଜ 100%। ତ ମିନିମମ୍ ଅପ୍ଟିମମ୍ ଟାଇମ୍ ଇନ୍ ରେଞ୍ଜ ମୋର ଦେନ୍ 70% ଯଦି ରହିଲା ଆମେ ତାକୁ ଅପ୍ଟିମମ୍ ବୋଲି କହୁ ତାକୁ। ଆଉ ଗୋଟେ ଜିନିଷ ହେଲା ଗ୍ଲାଇସେମିକ୍ ଭେରିଏବିଲିଟି, ମାନେ କେତେ ଫ୍ଲକ୍ଚୁଏସନ୍ ହେଉଛି ଗ୍ଲାଇସେମିକ୍ ଭେରିଏବିଲିଟି, ସେଇଟା ବି ଆମ CGMS ଜଣାପଡ଼େ। ତ ଏଇ 2 ପାରାମିଟର ବହୁତ ଇମ୍ପୋର୍ଟାଣ୍ଟ, ଟାଇମ୍ ଇନ୍ ରେଞ୍ଜ ଆଣ୍ଡ ଗ୍ଲାଇସେମିକ୍ ଭେରିଏବିଲିଟି। ଏଇ 2 ଆମ CGMS ବା ତାକୁ AGP ବି କୁହାଯାଏ, ଆମ୍ବୁଲେଟରୀ ଗ୍ଲୁକୋଜ୍ ପ୍ରୋଫାଇଲ୍। ଏଇଥିରେ ଏଷ୍ଟିମେଟେଡ୍ HbA1c ବି ଆସିଯାଏ ସେଇ ରିପୋର୍ଟରେ। ତ ଏଟ୍ ପ୍ରେଜେଣ୍ଟ ଏଇଟା ସବୁଠାରୁ ଇମ୍ପୋର୍ଟାଣ୍ଟ ଜିନିଷ। ଆମକୁ ଖାଲି 2 minutes ଭାଲ୍ୟୁ ଜାଣିକି, 1438 minutes ଭାଲ୍ୟୁ ନ ଜାଣିକି ତା'ର ଟ୍ରିଟମେଣ୍ଟ କରିବା ସେଇଟା ଭଲ ନା 1440 minutes ବା 24 hours ଲାଇଭ୍ ଟେଲିକାଷ୍ଟ ବ୍ଲଡ୍ ସୁଗର ଦେଖିପାରିବା ସେଇଟା ଭଲ? ଏଇ ବିଷୟରେ ମାନେ ଏଇ ପଏଣ୍ଟ ହେଲା ଇମ୍ପୋର୍ଟାଣ୍ଟ ଜିନିଷ କି CGMS ଏବେ ହେଲା ସବୁଥିରୁ ଇମ୍ପୋର୍ଟାଣ୍ଟ। ଆଉ ଗୋଟେ ଇମ୍ପୋର୍ଟାଣ୍ଟ ଲାଇନ୍ସ ଅଛି ଯେ HbA1c ଇଜ୍ ଦ ଓଲ୍ଡ ଷ୍ଟାଣ୍ଡାର୍ଡ଼, CGMS ଇଜ୍ ଦ ଗୋଲ୍ଡ ଷ୍ଟାଣ୍ଡାର୍ଡ଼, ସୋ ଏଇଟା ମନେ ରଖିବେ। ତ HbA1c କରିବା କଥା, ସେଇଟା ବେଟର ଦେନ୍ ଫାଷ୍ଟିଂ ଆଣ୍ଡ PP, ବଟ୍ CGMS ଏଇଟା ହେଲା ନୂଆ କନ୍ସେପ୍ଟ, କଣ୍ଟିନ୍ୟୁଅସ୍ ଗ୍ଲୁକୋଜ୍ ମନିଟରିଂ ସିଷ୍ଟମ। ଇଜ୍ ଇଟ୍ ବେଟର ଦେନ୍ HbA1c, ଇଜ୍ ଇଟ୍ ବେଟର ଦେନ୍ ଫାଷ୍ଟିଂ PP? ୱେଲ୍, ଡିପେଣ୍ଡିଂ ଅନ୍ କେସ୍ ଟୁ କେସ୍ ବେସିସ୍। ତ ଡାଇବେଟିସ୍ ଟ୍ରିଟମେଣ୍ଟରେ ଇଣ୍ଡିଭିଜୁଆଲାଇଜେସନ୍ ଇଜ୍ ଦ କି। ସବୁ ଡାଇବେଟିସ୍ ପର୍ସନ୍ ମାନେ ଅଲଗା, ସମସ୍ତଙ୍କ ସିଚୁଏସନ୍ ଅଲଗା, ସମସ୍ତଙ୍କ ମନିଟରିଂ ଅଲଗା। ତ ଏଇଟା Type 1 ସମସ୍ତଙ୍କୁ ଆମେ CGMS କରିପାରିବା, Type 2 କେସ୍ ଟୁ କେସ୍ ବେସିସ୍, Type 2 ଡାଇବେଟିସ୍ରେ କେସ୍ ଟୁ କେସ୍ ବେସିସ୍ରେ ଯଦି ବ୍ଲଡ୍ ସୁଗର ବହୁତ ଫ୍ଲକ୍ଚୁଏଟ୍ ହେଉଛି, କେବେ 250 ରହୁଛି, କେବେ 70 ହେଇଯାଉଛି, କେବେ ହାଇପୋଗ୍ଲାସେମିଆ ହେଉଛି, କେବେ ହାଇପରଗ୍ଲାସେମିଆ ହେଉଛି, ତା ମାନେ ବହୁତ ଫ୍ଲକ୍ଚୁଏସନ୍ ହେଉଛି। ତ ଏଇଟା ଦିନର କେଉଁ ଟାଇମ୍ରେ ଫ୍ଲକ୍ଚୁଏସନ୍ ହେଉଛି, ଖାଇବା ଆଗରୁ ଖାଇବା ପରେ ଦିନର କେଉଁ ଟାଇମ୍ରେ, ସେଇଟା ଜାଣିବା ପାଇଁ CGMS ସବୁଥିରୁ ବଢ଼ିଆ। ତ CGMS ମାନେ କଣ୍ଟିନ୍ୟୁଅସ୍ ଗ୍ଲୁକୋଜ୍ ମନିଟରିଂ ସିଷ୍ଟମ, ଏଇଟା ଆମେ ୟୁଜ୍ କରିପାରିବା ଗ୍ଲୁକୋଜ୍ ମନିଟରିଂ ପାଇଁ। ଏଇଟା ୟୁଜ୍ କଲେ ଦେଖାଯାଇଛି ରିସର୍ଚ୍ଚ ଷ୍ଟଡିରୁ ଯେ କମ୍ପ୍ଲିକେସନ୍ସକୁ ପ୍ରିଭେଣ୍ଟ ବି କରାଯାଇପାରିବ। ତ ଆମେ ଜାଣିଲେ ସେଇ ଜିନିଷକୁ ମ୍ୟାନେଜ୍ କରିପାରିବା, ମ୍ୟାନେଜ୍ ଡାଇବେଟିସ୍କୁ ଯଦି କଣ୍ଟ୍ରୋଲ୍ ରଖିବା କମ୍ପ୍ଲିକେସନ୍ସରୁ ପ୍ରିଭେଣ୍ଟ କରିପାରିବା। ତ ଅଲ୍ଟିମେଟ୍ ଗୋଲ୍ ଅଫ୍ ଡାଇବେଟିସ୍ ଟ୍ରିଟମେଣ୍ଟ ଇଜ୍ ଟୁ ପ୍ରିଭେଣ୍ଟ ଦ କମ୍ପ୍ଲିକେସନ୍ସ ଅଫ୍ ଡାଇବେଟିସ୍। ତ ଡାଇବେଟିସ୍କୁ କଣ୍ଟ୍ରୋଲ୍ରେ ରଖନ୍ତୁ, ସୁସ୍ଥ ରୁହନ୍ତୁ। ଥ୍ୟାଙ୍କ ୟୁ।
3: ନମସ୍କାର, ମୁଁ ହେଉଛି ଡକ୍ଟର ଦୀପ ଦତ୍ତା, ଏଣ୍ଡୋକ୍ରିନୋଲୋଜିଷ୍ଟ ନଈ ଦିଲ୍ଲୀ ସେ। ଆଜ ହମ୍ ଡିସ୍କସ୍ କରେଙ୍ଗେ ଶର୍ଟ ଷ୍ଟେଚର କି ପ୍ରୋବ୍ଲେମ କେ ବାରେ ମେ, ଜିସେ କମ୍ କଦ କହତେ ହୈ। ବହୁତ ଲୋକ ପରେଶାନ ରହତେ ହୈ କି କ୍ୟା ମେରି ହାଇଟ ବଢ଼ ସକତି ହୈ କି ନହିଁ। ये लोग टीवी और विज्ञापन के बहकावे में आ जाते हैं, जो रात में टीवी में आते हैं, पेपर में आते हैं कि आप आ जाइए हम आपकी हाइट बढ़ा देंगे। तो ये क्या अंधविश्वास है, हम इनसे कैसे दूर रहे? इसके लिए हमें समझना जरूरी है कि हाइट किस उम्र तक बढ़ सकती है और हाइट आमतौर पर इंसान में, ह्यूमन बींग्स में कब बढ़ती है। एक नवजात शिशु जो न्यू बॉर्न बेबी है, पहले 2 में हाइट सबसे ज्यादा बढ़ती है, करीब 10-15 centimeters प्रतिवर्ष। 2 के बाद से बच्चों की हाइट बढ़ने की तीव्रपन में थोड़ी कमी आती है, करीब वो 4-6 centimeters प्रतिवर्ष हाइट बढ़ती है, जब तक उनकी उम्र 8-10 तक ना हो जाओ। एक बार 8-10 की उम्र हो जाती है तो बच्चों में, चाहे वो लड़का हो या लड़की, शरीर में कुछ हार्मोनल चेंजेस होते हैं जिसे हम प्यूबर्टी कहते हैं। इन प्यूबर्टी हार्मोन के चेंजेस के कारण हाइट बढ़ने की स्पीड में थोड़ी तीव्रपन आती है। आमतौर पे देखा गया ये जो उम्र 10 से 15 साल के बीच में है करीब इस टाइम हाइट करीब फिर से 8 या 10 सेंटीमीटर प्रतिवर्ष के रेट से बढ़ती है। तो ये समझना जरूरी है कि लड़कों और लड़कियों में हाइट बढ़ना पहले 10 साल में तो लगभग सेम होता है, बट लड़कियों में ये फर्क होता है कि एक बार उनमें महीने आना शुरू हो जाए या पीरियड्स आना शुरू हो जाए तो हाइट बढ़ना रुक जाती है करीब 15 साल की उम्र करीब होती है। लड़कों में हाइट लंबे टाइम तक बढ़ती है करीब 18-19 साल तक। इसीलिए देखा गया कि आमतौर में लड़कों की हाइट कुछ सेंटीमीटर ज्यादा होती है लड़कों से। तो एक मैसेज तो क्लियर है कि अगर मेरी हाइट 18-19 साल के ऊपर ज्यादा है तो मेरी हाइट बढ़ने का चांस लगभग जीरो है। जी कोई कहते मैं हाइट बढ़ा दूं तो मोस्ट लाइकली वो आपको बहका रहा है। अब इसको प्रमाणित कैसे करें, तो हाइट क्यों बढ़ती है, हमें कैसे बढ़ती है वो समझना है। हमें समझना है कि हाइट बढ़ रही मतलब हमारी हड्डियों की ग्रोथ बढ़ रही है। अगर कमर की हड्डी रीढ़ की हड्डियों की ग्रोथ बढ़ेगी पैरों की हड्डी की ग्रोथ बढ़ेगी तभी तो हाइट बढ़ेगी। तो ग्रोथ कैसे बढ़ती है, ये हमारे हड्डियों में ग्रोथ प्लेट होता है। सिंपल है, अपने बाएं हाथ का एक्सरे करा ले, गूगल पे जाए नेट पे चेक करे बच्चों के एक्सरे से। अगर बच्चों के एक्सरे देखेंगे तो हर हड्डियों के बीच में गैप होती है जिसे ग्रोथ प्लेट कहते हैं। थोड़ी थोड़ी बोन्स की ग्रोथ होगी तो हाइट बढ़ेगी। अगर एक्सरे में हमें दिखे कि हमारी ग्रोथ प्लेट जुड़ गई है, अगर सिंगल हड्डी दिख रही है हर बोन के, तो जी हाइट किसी भी हार्मोन ट्रीटमेंट से नहीं बढ़ सकती। कोई अगर कह रहा है बढ़ सकती तो वो गलत है, आपको बेकार है। तो एक सिंपल हाथ के एक्सरे से पता चलता। तो भाई हाथ का क्यों एक्सरे करें, पूरे बॉडी के ना करा ले, बिल्कुल करा सकते हैं लेकिन उसमें रेडिएशन एक्सपोजर ज्यादा होगा। अगर यहाँ ग्रोथ प्लेट खुली है तो पूरे बॉडी में भी खुली रहेगी, तो हाथ के एक्सरे से क्लियर हो जाएगा कि हाइट बढ़ सकती है कि नहीं। बट अगर ग्रोथ प्लेट खुली भी हो, हमें समझना जरूरी है कि अगर बच्चे जल्दी आते हैं प्यूबर्टी के पहले आते हैं, 8 या 10 साल की उम्र के पहले आते हैं, तब रिस्पॉन्स बहुत बढ़िया होता है। तो ट्रीटमेंट शुरू करने के पहले हमें समझना जरूरी है कि क्या ट्रीटमेंट वाकई में काम करेगी। इसके लिए हमें कुछ टेस्ट करने पड़ते हैं। थायराइड की जांच देखनी होती है, थायराइड ठीक रहनी चाहिए। अगर थायराइड अनकंट्रोल्ड है तो हाइट बढ़ने में कमी होगी। एक और इंपॉर्टेंट हार्मोन जो हाइट के लिए इंपॉर्टेंट है वो है ग्रोथ हार्मोन, जो कि हमारे दिमाग में पिट्यूटरी ग्लैंड से आती है। उसकी टेस्ट होती है इंसुलिन लाइक ग्रोथ फैक्टर या ग्रोथ हार्मोन स्टिमुलेटिंग टेस्ट, जो आप किसी भी एंडोक्रिनोलॉजिस्ट से मिलेंगे वो आपको समझा देंगे। ये कुछ दवाई देके देखते कि हमारे शरीर में ग्रोथ हार्मोन की लेवल बढ़ रही है कि नहीं। अगर ग्रोथ हार्मोन लेवल नहीं बढ़ रही है, लो आ रही है, मतलब ग्रोथ हार्मोन की कमी है या ग्रोथ हार्मोन डिफिशियंसी है। इन बच्चों में अगर हम ग्रोथ हार्मोन की ट्रीटमेंट दे तो हाइट बढ़ेगी, अच्छी खासी बढ़ेगी। हमें समझना है कि ग्रोथ हार्मोन ट्रीटमेंट इंजेक्शन से देना होता है, बिल्कुल इंसुलिन जैसे रोज इंजेक्शन लगाना होता है, बट ये पेनलेस होता है, दर्द नहीं होता है इसमें। हमें ये भी समझना है कि रैम्पेंट ब्लाइंडली ग्रोथ हार्मोन यूज ना करें, जैसा काफी जिम में देखा गया है कि ग्रोथ हार्मोन दी जाती बॉडी बिल्डिंग के लिए। अगर बिल्कुल लेफ्ट राइट सेंटर ग्रोथ हार्मोन लेंगे तो साइड इफेक्ट ज्यादा होगा। ग्रोथ हार्मोन अनमॉनिटर्ड लेने से जी शुगर हो सकती है, थायराइड की प्रॉब्लम हो सकती है, हड्डियों की प्रॉब्लम हो सकती है, दर्द की प्रॉब्लम हो सकती है, हाथों पैरों में सूजन भी आ सकता है। तो ग्रोथ हार्मोन उन्हीं को देना चाहिए जिनमें ग्रोथ हार्मोन डिफिशियंट हो, और उम्र अगर 10 साल से कम हो तो हाइट रिस्पॉन्स में बेस्ट आता है। तो मेरा संदेश यह है आप सबको कि अगर आपको लगता है आपकी हाइट कम है तो पहले अपनी हाइट चेक करें, एक ग्रोथ चार्ट ले ले, इंडियन ग्रोथ चार्ट मिल जाएगी आपको ऑनलाइन से, उसमें प्लॉट करें। 18 साल की उम्र है तभी कुछ चांस है, 18 के साल की उम्र के ऊपर तो किसी भी हार्मोन ट्रीटमेंट से हाइट नहीं बढ़ सकती। आपको फिर भी डाउट लगे हाथ की एक्सरे करके देख ले, अगर ग्रोथ प्लेट खुले है तो एंडोक्रिनोलॉजिस्ट के पास जाए, ग्रोथ प्लेट जुड़ गई तो कोई हार्मोन ट्रीटमेंट नहीं है। हमें समझना है कि जनता में अवेयरनेस ज्यादा होनी चाहिए। अगर माता पिता को लगे कि अपने बच्चों में हाइट कम है तो तुरंत एंडोक्रिनोलॉजिस्ट से जाए, हाइट की चेकअप कराए। अगर कोई हार्मोन डेफिशिएंसी हो, अगर टाइमली पकड़ में आए और टाइमली ट्रीटमेंट कराए तो लॉन्ग टर्म हाइट आउटकम्स बहुत अच्छी हो सकती है। बट ब्लाइंडली किसी भी हार्मोन ट्रीटमेंट में ना जाए, नहीं तो इनसे साइड इफेक्ट भी हो।
4: डॉक्टर प्रफुल्ल कुलकर्णी,
3: नमस्कार।
4: I am practicing cardiologist as well as diabetologist since last 30 years in Jogeshwari only. I am coming across a lot of obese patients in my clinical practice, and I have realized the primary thing which goes wrong is usually overeating without aware of that. So what is the solution to that? Is to reduce the weight. Reduction of weight occurs only primarily because of the eating less in quantity, rather than eating at one go or intermittent fasting. But the whole issue revolves around obesity, because it's a chronic disease. Obesity is a chronic disease which occurs most of the, to most of the people now because of the overeating of the fast food as well as highly rich carbohydrate as well as fatty food. What is the reversal to it? Reversal is very simple. As you gain weight, the way you gain weight, you have to reverse the whole process. The process is reversed only by eating less, exercising regularly, and little high protein diet than the average protein diet. So normally we recommend 50% of the carbs, 25% of the proteins, and 25% of the fats, or maybe 30% of the fats. This is how it is. So I think one should be aware, if you reduce your weight, if you reduce your control your obesity, probably you will control most of the diseases like diabetes, like heart disease, tendency towards stroke or cancer. So obesity, to control obesity, primarily it is your food habits, your lifestyle which needs to be changed. And for that, probably this help, this clinic might help you to restore
5: healthy life.
6: ਸਤਿ ਸ਼੍ਰੀ ਅਕਾਲ ਜੀ, ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ, ਅਤੇ ਅੱਜ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਣ ਜਾ ਰਹੇ ਹਾਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ, ਜੋ ਕਿ MD DM ਨੇ ਐਂਡੋਕ੍ਰੀਨੋਲੋਜੀ ਦੇ ਵਿੱਚ, ਅਤੇ ਅੱਜ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
7: ਸਤਿ ਸ਼੍ਰੀ ਅਕਾਲ ਜੀ।
6: ਸਤਿ ਸ਼੍ਰੀ ਅਕਾਲ। ਅਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ ਹੈ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
7: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ, ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ। ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ, ਇਹ ਸਾਡੇ ਹਾਰਮੋਨ ਗਲੈਂਡਸ, ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਜ਼ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ। ਸਾਰੀ ਸਾਇੰਸ ਉਸ ਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ, ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ
6: ਜੀ। ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ।
7: ਹਾਂ, ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਜ਼ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ, ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ
6: ਜੀ। ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੇ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ।
7: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ, ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ, ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ, ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀ ਡਿਸਪੋਜੀਸ਼ਨ ਹੈ। ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਨ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ। ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਹਾਂ ਨਾ, ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ। ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ ਹੈ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ, ਸੋ ਇਹ ਦੋ ਮੇਜਰ ਕਾਰਨ ਹੈ ਕਿ ਡਾਇਬਟੀਜ਼ ਵੱਧਦੀ ਜਾ ਰਹੀ ਹੈ। ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ, ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁਲ ਹੋ ਗਈ ਹੈ, ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
6: ਤਾਂ ਡਾਕਟਰ ਸਾਹਿਬ, ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
7: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਟੀਜ਼ ਲਗਭਗ 5-10% ਲੋਕਾਂ 'ਚ ਹੁੰਦੀ ਹੈ। ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕ੍ਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ, ਸੋ ਇਹ ਟਾਈਪ 1 ਡਾਇਬਟੀਜ਼ ਸਿਰਫ ਉਸ ਕਰਕੇ ਹੁੰਦੀ ਹੈ ਕਿ ਇਨਸੁਲਿਨ ਸਿਕਰੀਸ਼ਨ ਜਿਹੜੀ ਹੈ ਉਹ ਘੱਟ ਗਈ ਹੈ ਔਰ ਇਸਦਾ ਇਲਾਜ ਸਿਰਫ ਔਰ ਸਿਰਫ ਇਨਸੁਲਿਨ ਦੇ ਟੀਕਿਆਂ ਨਾਲ ਹੀ ਹੋ ਸਕਦਾ ਹੈ। ਟਾਈਪ 2 ਡਾਇਬਟੀਜ਼ ਵਿੱਚ ਕਈ ਵਾਰੀ ਗੋਲੀਆਂ ਕੰਮ ਕਰ ਜਾਂਦੀਆਂ, ਅਕਸਰ ਦਵਾਈਆਂ ਕੰਮ ਕਰ ਜਾਂਦੀਆਂ, ਕੁਝ ਸਟੇਜ 'ਤੇ ਇਨਸੁਲਿਨ ਲਾਉਣੀ ਪੈਂਦੀ ਹੈ, ਬਟ ਟਾਈਪ 1 ਡਾਇਬਟੀਜ਼ ਵਿੱਚ ਇਨਸੁਲਿਨ ਹੀ ਉਸਦਾ ਇਲਾਜ ਹੈ।
6: ਜੀ ਤਾਂ ਡਾਕਟਰ ਸਾਹਿਬ, ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਨੂੰ ਇਹ ਵੀ ਜ਼ਰੂਰ ਦੱਸਣਾ ਜੀ ਕਿ ਡਾਇਬਟੀਜ਼ ਦੇ ਲੱਛਣ ਕੀ ਨੇ।
7: ਡਾਇਬਟੀਜ਼ ਨੂੰ ਅਸੀਂ ਇੱਕ ਸਾਇਲੈਂਟ ਬਿਮਾਰੀ ਮੰਨਦੇ ਹਾਂ ਕਿਉਂਕਿ ਉਸਦੇ ਲੱਛਣ ਕਾਫੀ ਲੇਟ ਸਟੇਜ 'ਤੇ ਆਉਂਦੇ ਹੈ। ਜਿਹੜੇ ਆਮ ਲੋਕਾਂ 'ਚ ਪਤਾ ਹੈ ਲੋਕਾਂ ਨੂੰ ਕਿ ਉਸਦੇ ਲੱਛਣ ਹੁੰਦੇ ਹੈ, ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣਾ, ਜਾਂ ਵਜ਼ਨ ਕਿਸੇ ਦਾ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਾਂ ਥਕਾਵਟ ਹੈ, ਕਮਜ਼ੋਰੀ ਹੈ, ਇਹ ਲੱਛਣ ਕਾਫੀ ਹਾਈ ਬਲੱਡ ਸ਼ੂਗਰ ਲੈਵਲ 'ਤੇ ਆਉਂਦੇ ਹੈ, ਜਿਹੜੀ ਕਿ ਰੂਟੀਨ ਬਲੱਡ ਸ਼ੂਗਰ ਲੈਵਲ ਹੈ ਉਸ 'ਤੇ ਨਹੀਂ ਆਉਂਦੇ। ਇਸ ਲਈ ਕਿਉਂਕਿ ਇਹ ਬਿਮਾਰੀ ਸਾਇਲੈਂਟ ਹੈ, ਇੰਪੋਰਟੈਂਟ ਇਹ ਹੈ ਕਿ ਇਸਦਾ ਜਿਹੜਾ ਟੈਸਟ ਹੈ ਸ਼ੂਗਰ ਦਾ, ਇਹ ਜਿਨ੍ਹਾਂ ਨੂੰ ਰਿਸਕ ਹੈਗਾ ਡਾਇਬਟੀਜ਼ ਦਾ, ਉਹਨਾਂ ਨੂੰ ਘੱਟ ਉਮਰ ਤੋਂ ਹੀ ਇਹ ਟੈਸਟਿੰਗ ਹਰ ਸਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ, ਲੱਛਣਾਂ ਦੀ ਵੇਟ ਨਹੀਂ ਕਰਨੀ।
6: ਅਤੇ ਡਾਕਟਰ ਸਾਹਿਬ ਇਹ ਵੀ ਜਾਣਨਾ ਚਾਹਾਂਗੇ ਕਿ ਇਹ ਜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਸਦਾ ਰਿਸਕ ਹੁੰਦਾ ਜੀ?
7: ਕੁਛ ਲੋਕਾਂ ਨੂੰ ਡਾਇਬਟੀਜ਼ ਹੋਣ ਦਾ ਖਤਰਾ ਜ਼ਿਆਦਾ ਹੈ। ਇਹ ਲੋਕ ਉਹ ਹੁੰਦੇ ਹੈ ਜਿਨ੍ਹਾਂ ਦਾ ਸ਼ੁਰੂ ਤੋਂ ਵਜ਼ਨ ਜ਼ਿਆਦਾ ਹੋਵੇ, ਜਾਂ ਹੁਣ ਇਕਦਮ ਵਜ਼ਨ ਵਧਿਆ ਹੋਵੇ, ਜਾਂ ਕਿਸੇ ਦੇ ਘਰ ਵਿੱਚ ਆਲਰੇਡੀ ਪੇਰੈਂਟਸ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਜਾਂ ਭੈਣ ਭਰਾ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਉਹਨਾਂ ਨੂੰ ਖਤਰਾ ਜ਼ਿਆਦਾ ਹੁੰਦਾ ਹੈ। ਜਾਂ ਫਿਰ ਕਿਸੇ ਮਹਿਲਾ ਨੂੰ ਗਰਭ ਦੇ ਦੌਰਾਨ ਡਾਇਬਟੀਜ਼ ਹੋ ਗਈ, ਜਿਹਨੂੰ ਅਸੀਂ ਜੈਸਟੇਸ਼ਨਲ ਡਾਇਬਟੀਜ਼ ਕਹਿੰਦੇ ਹਾਂ, ਉਹ ਵੀ ਖਤਰੇ 'ਚ ਹੁੰਦੇ ਹੈ। ਸੋ ਇਹ ਵਾਲੇ ਰਿਸਕ ਫੈਕਟਰਸ ਜਿਨ੍ਹਾਂ ਨੂੰ ਹੈ, ਉਹਨਾਂ ਨੂੰ ਖਾਸ ਕਰਕੇ ਟੈਸਟਿੰਗ ਜਿਹੜੀ ਹੈ ਘੱਟ ਉਮਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ।
6: ਤਾਂ ਪਿਆਰੇ ਦਰਸ਼ਕੋ, ਅਸੀਂ ਅੱਜ ਹੈਲਦੀ ਲਾਈਫ ਦੇ ਵਿੱਚ ਡਾਕਟਰ ਗਗਨ ਪ੍ਰਿਆ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੋਰ ਵੀ ਜੋ ਖਾਸ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।
8: ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਲੁਕਿਆ ਬੈਠਾ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ। ਲੈ ਕੇ ਆ ਰਿਹਾ ਤੁਹਾਡੇ ਲਈ ਇੱਕ ਨਵੇਕਲਾ ਪ੍ਰੋਗਰਾਮ ਜਿਸ ਦਾ ਨਾਮ ਹੈ ਲਾਈਟ ਕੈਮਰਾ ਐਂਡ ਚੱਕ ਦਿਓ ਫੱਟੇ।
6: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਜਿੱਥੇ ਕਿ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੁਣ ਖਾਸ ਤੌਰ 'ਤੇ ਗੱਲਬਾਤ ਚੱਲ ਰਹੀ ਹੈ ਡਾਇਬਟੀਜ਼ ਦੇ ਬਾਰੇ 'ਚ। ਤਾਂ ਡਾਕਟਰ ਸਾਹਿਬ ਇੱਕ ਸਵਾਲ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਡਾਇਬਟੀਜ਼ ਪਾਈ ਜਾਂਦੇ ਸੀ, ਪਰ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਪਾਈ ਜਾਂਦੀ ਹੈ, ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ?
7: ਹਾਂ ਇਮਤਿਆਜ਼ ਜੀ, ਬਿਲਕੁਲ, ਹੁਣ ਬਹੁਤ ਘੱਟ ਉਮਰ ਵਿੱਚ ਵੀ ਜਿਹੜੀ ਟਾਈਪ 2 ਡਾਇਬਟੀਜ਼ ਹੈ ਇਹ 25-30 ਸਾਲ 'ਤੇ ਵੀ ਆਮ ਆ ਰਹੀ ਹੈ, ਔਰ ਬਹੁਤ ਅਚੰਬੇ ਦੀ ਗੱਲ ਇਹ ਹੈ ਕਿ 15-20 ਸਾਲ ਦੇ ਜਿਹੜੇ ਬੱਚੇ ਵੀ ਹੈ, ਨੌਜਵਾਨ ਹੈ, ਉਹਨਾਂ ਵਿੱਚ ਵੀ ਟਾਈਪ 2 ਡਾਇਬਟੀਜ਼ ਦੀ ਬਿਮਾਰੀ ਵੱਧ ਰਹੀ ਹੈ। ਇਸਦਾ ਮੇਨ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਜਿਹੜਾ ਲਾਈਫ ਸਟਾਈਲ ਹੈ, ਰਹਿਣ ਸਹਿਣ ਪੂਰਾ ਚੇਂਜ ਹੋ ਗਿਆ ਹੈ, ਫਾਸਟ ਫੂਡ ਬਹੁਤ ਵੱਧ ਗਿਆ ਹੈ, ਸੀਡੈਂਟਰੀ ਲਾਈਫ, ਹਰ ਕੰਮ ਵਿੱਚ ਬੈਠੇ ਰਹਿਣਾ, ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੀ ਇੱਕ ਡਰਾਸਟਿਕ ਚੇਂਜ ਆਇਆ ਹੈ ਪੋਪੂਲੇਸ਼ਨ ਦੇ ਵਿੱਚ।
6: ਤਾਂ ਡਾਕਟਰ ਸਾਹਿਬ ਇਹ ਵੀ ਜਾਣਨਾ ਚਾਹਾਂਗੇ ਕਿ ਲੋਕਾਂ 'ਚ ਨਾ ਇੱਕ ਸਟਿਗਮਾ ਹੈ, ਲੋਕ ਛਪਾਉਂਦੇ ਬਹੁਤ ਨੇ ਆਪਣੇ ਡਾਕਟਰ ਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਣ ਲੱਗੇ, ਉਹਨਾਂ ਨੂੰ ਬਹੁਤ ਡਰ ਲੱਗਦਾ ਕਿ ਅਗਰ ਅਸੀਂ ਡਾਕਟਰ ਨੂੰ ਦੱਸ ਦੇਵਾਂਗੇ ਤਾਂ ਸਾਨੂੰ ਕੋਈ ਪੱਕੀ ਜਿਹੜੀ ਦਵਾਈ ਆ ਉਹਦੇ ਉੱਪਰ ਲਗਾ ਦਿੱਤਾ ਜਾਊਗਾ, ਫਿਰ ਪੱਕੇ ਟੀਕਿਆਂ ਦੇ ਉੱਪਰ ਲਾ ਦਿੱਤਾ ਜਾਊਗਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
7: ਇਮਤਿਆਜ਼ ਜੀ, ਇਹ ਬਹੁਤ ਹੀ ਵੱਡਾ ਚੈਲੰਜ ਹੈ ਸਾਡੇ ਲਈ ਵੀ ਕਿ ਲੋਕ ਡਾਕਟਰ ਤੋਂ ਆਉਣ ਤੋਂ ਡਰਦੇ ਬਹੁਤ ਹੈ, ਉਹ ਛੁਪਾਉਣਾ ਚਾਹੁੰਦੇ ਆ ਸੋਸਾਇਟੀ ਤੋਂ, ਜਿੱਦਾਂ ਕਿ ਕੋਈ ਬਿਮਾਰੀ ਬਹੁਤ ਉਹ ਵੱਡੀ ਚੀਜ਼ ਹੋ ਗਈ, ਅਸੀਂ ਲੁਕਾ ਕੇ ਰੱਖਣੀ ਹੈ। ਇਸ ਦਾ ਐਕਚੁਅਲੀ ਨੁਕਸਾਨ ਬਹੁਤ ਹੁੰਦਾ ਹੈ। ਇੱਕ ਗੱਲ ਸਮਝਣੀ ਹੈ ਕਿ ਡਾਇਬਟੀਜ਼ ਜਿਹੜੀ ਬਿਮਾਰੀ ਹੈ ਉਹ ਕੋਈ ਤੁਹਾਡੀ ਗਲਤੀ ਕਰਕੇ ਨਹੀਂ ਹੋਈ, ਉਹ ਇੱਕ ਰਿਸਕ ਸੀਗਾ ਜਿਹੜਾ ਸਾਹਮਣੇ ਆ ਗਿਆ, ਔਰ ਜਿੰਨਾ ਜਲਦੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਔਰ ਉਸਨੂੰ ਕੰਟਰੋਲ ਵਿੱਚ ਰੱਖਾਂਗੇ, ਉਨਾ ਹੀ ਜਿਹੜਾ ਅੱਗੇ ਫਿਊਚਰ ਲਾਈਫ ਹੈ ਜਿਹੜੇ ਡਾਇਬਟੀਜ਼ ਦੇ ਨਾਲ ਰਿਸਕ ਹੁੰਦੇ ਹੈ ਉਹ ਘੱਟ ਜਾਂਦੇ ਹੈ। ਇਸ ਲਈ ਇਲਾਜ ਸਹੀ ਟਾਈਮ 'ਤੇ ਸ਼ੁਰੂ ਹੋਣਾ ਚਾਹੀਦਾ ਹੈ ਔਰ ਜਿੱਦਾਂ ਹੀ ਡਾਇਬਟੀਜ਼ ਦਾ ਪਤਾ ਚੱਲੇ ਉਸੀ ਟਾਈਮ ਡਾਕਟਰ ਕੋਲ ਜਾਣਾ ਚਾਹੀਦਾ ਹੈ, ਸਲਾਹ ਲੈਣੀ ਚਾਹੀਦੀ ਹੈ। ਹੁਣ ਇਹ ਸਮਝਣ ਦੀ ਲੋੜ ਹੈ ਕਿ ਡਾਇਬਟੀਜ਼ ਵੀ ਆਮ ਬਿਮਾਰੀਆਂ ਦੀ ਤਰ੍ਹਾਂ ਇੱਕ ਬਿਮਾਰੀ ਹੈ, ਇਸਨੂੰ ਸਿਰਫ ਦੇਸੀ ਨੁਸਖਿਆਂ ਨਾਲ ਜਾਂ ਸਿਰਫ ਖਾਣ ਪਾਣ ਦੇ ਕੰਟਰੋਲ ਨਾਲ ਕੰਪਲੀਟਲੀ ਠੀਕ ਨਹੀਂ ਕੀਤਾ ਜਾ ਸਕਦਾ। ਕਿਸੇ ਨਾ ਕਿਸੇ ਸਟੇਜ 'ਤੇ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਔਰ ਕਿਸੇ ਸਟੇਜ 'ਤੇ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਹੁੰਦੀ ਹੈ। ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
6: ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ, ਇਹਦੇ ਵਿੱਚ ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ। ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੀ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ, ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਛੁਟਕੇ ਵਜਾਉਣ ਤੋਂ ਪਹਿਲਾਂ ਠੀਕ ਹੋ ਜਾਵਾਂਗੇ। ਇਹਦੇ ਬਾਰੇ ਜ਼ਰੂਰ ਦੱਸੋ ਜੀ।
7: ਹਾਂ, ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸ ਦਾ ਇਲਾਜ ਹੋ ਸਕਦਾ ਹੈ। ਜਦਕਿ ਜੋ ਇੰਪੋਰਟੈਂਟ ਕੀ ਹੈ, ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ। ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ। ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ। ਇੱਕ ਪ੍ਰੈਗਨੈਂਟ ਲੇਡੀ, ਗਰਭਵਤੀ ਲੇਡੀ ਜਿਹੜੀ ਹੈ, ਉਸਦੀ ਡਾਇਟ ਡਿਫਰੈਂਟ ਹੋਏਗੀ। ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ। ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ। ਉਸਦੇ ਇਲਾਵਾ ਐਕਸਰਸਾਈਜ਼ ਜਿਹੜੀ ਹੈ ਉਹ ਵੀ ਆਪਣੀ ਫਿਟਨੈਸ ਲਈ ਔਰ ਈਵਨ ਸ਼ੂਗਰ ਕੰਟਰੋਲ ਲਈ ਉਸਦਾ ਵੀ ਮਹੱਤਵ ਹੈਗਾ ਹੈ। ਔਰ ਇਸ ਦੇ ਇਲਾਵਾ ਜਿਹੜੀਆਂ ਹੈ, ਦੇਸੀ ਨੁਸਖੇ ਅਕਸਰ ਕੰਮ ਨਹੀਂ ਕਰਦੇ ਹੈ, ਉਹ ਫੇਲ ਹੋ ਜਾਣਗੇ ਔਰ ਉਸ ਦੌਰਾਨ ਵਿੱਚ 5-7 ਸਾਲ ਜਿਹੜੇ ਹੈ ਉਹ ਬਿਮਾਰੀ ਦੇ ਵੇਸਟ ਹੋ ਜਾਂਦੇ ਹੈ। ਔਰ ਇਹੀ 5-7 ਸਾਲ ਜਿਹੜੇ ਪਹਿਲੇ ਸਾਲ ਹੈ ਇਹ ਬਹੁਤ ਮਹੱਤਵ ਰੱਖਦੇ ਹੈ, ਕਿਉਂਕਿ ਜਿਹੜੀ ਅਸੀਂ ਸਟੱਡੀਜ਼ ਦੇਖਦੇ ਹਾਂ ਜਿਨ੍ਹਾਂ ਦਾ ਡਾਇਬਟੀਜ਼ ਕੰਟਰੋਲ ਪਹਿਲੇ 5-10 ਸਾਲ ਵਿੱਚ ਅੱਛਾ ਰਿਹਾ ਹੈ, ਉਹਨਾਂ ਨੂੰ ਅੱਗੇ ਚੱਲ ਕੇ ਕੰਪਲੀਕੇਸ਼ਨਸ ਜਿਹੜੇ ਸ਼ੂਗਰ ਦੇ ਹੈ ਉਹ ਨਹੀਂ ਆਉਂਦੇ। ਜਾਂ ਜਿਨ੍ਹਾਂ ਦਾ ਕੰਟਰੋਲ ਖਰਾਬ ਰਿਹਾ ਹੈ ਉਹਨਾਂ ਵਿੱਚ ਕੰਪਲੀਕੇਸ਼ਨਸ ਦਾ ਖਤਰਾ ਐਕਚੁਅਲੀ ਵੱਧ ਜਾਂਦਾ ਹੈ
6: ਜੀ। ਤਾਂ ਡਾਕਟਰ ਸਾਹਿਬ, ਅਜਿਹੇ ਕਿਹੜੇ ਕੰਪਲੀਕੇਸ਼ਨ ਨੇ ਜਿਹੜੇ ਇਹਦੇ ਵਿੱਚ ਆ ਸਕਦੇ ਨੇ?
7: ਇਹ ਬਹੁਤ ਹੀ ਅਹਿਮ ਸਵਾਲ ਹੈ ਔਰ ਲੋਕਾਂ ਨੂੰ ਇਹ ਬਹੁਤ ਇੰਪੋਰਟੈਂਟ ਹੈ ਇਹ ਗੱਲ ਸਮਝਣੀ। ਇਨਫੈਕਟ ਜੇ ਅਸੀਂ ਦੇਖੀਏ ਤਾਂ ਅੱਧੇ ਲੋਕਾਂ ਨੂੰ ਡਾਇਬਟੀਜ਼ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਡਾਇਬਟੀਜ਼ ਹੈ। ਜਿਨ੍ਹਾਂ ਨੂੰ ਪਤਾ ਉਹਨਾਂ ਤੋਂ ਵੀ 80% ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਡਾਇਬਟੀਜ਼ ਨਾਲ ਕੀ ਖਤਰਾ ਹੈ ਸਰੀਰ ਨੂੰ। ਹੁਣ ਜਿਹੜੇ ਔਰਗਨਸ ਇਨਵੋਲਵ ਹੋ ਸਕਦੇ ਹੈ, ਸਭ ਤੋਂ ਪਹਿਲਾਂ ਤਾਂ ਹਾਰਟ, ਜਿੱਦਾਂ ਹਾਰਟ ਅਟੈਕਸ ਦਾ ਖਤਰਾ ਵੱਧਦਾ ਹੈਗਾ, ਹਾਰਟ ਫੇਲੀਅਰ ਦਾ ਖਤਰਾ ਜ਼ਿਆਦਾ ਹੁੰਦਾ ਹੈ। ਔਰ ਉਸ ਦੇ ਇਲਾਵਾ ਕਿਡਨੀ ਇੱਕ ਮੇਜਰ ਔਰਗਨ ਹੈ ਜਿਹੜਾ ਗੁਰਦਾ ਕਹਿੰਦੇ ਹਾਂ ਅਸੀਂ। ਇਨਫੈਕਟ ਗੁਰਦੇ ਦੇ ਫੇਲੀਅਰ ਦਾ ਸਭ ਤੋਂ ਵੱਡਾ ਕਾਰਨ ਇਸ ਵਕਤ ਪੂਰੇ ਦੁਨੀਆ ਵਿੱਚ ਇਸ ਵੇਲੇ ਡਾਇਬਟੀਜ਼ ਹੀ ਹੈ। ਉਸ ਦੇ ਇਲਾਵਾ ਅੱਖਾਂ ਵਿੱਚ ਅੰਧੇਪਨ ਦਾ ਕਾਰਨ ਵੀ ਡਾਇਬਟੀਜ਼ ਇੱਕ ਅਹਿਮ ਕਾਰਨ ਹੈ। ਪੈਰਾਂ ਦੀ ਨਸਾਂ ਖਰਾਬ ਹੋਣਾ ਜਾਂ ਪੈਰਾਂ ਦੇ ਜਿਹੜੇ ਬਲੱਡ ਸਰਕੂਲੇਸ਼ਨ ਵੈਸਲਸ ਹੁੰਦੇ ਹੈ ਉਹ ਬਲੋਕ ਹੋ ਸਕਦੇ ਹੈ, ਉਸ ਕਰਕੇ ਪੈਰਾਂ ਵਿੱਚ ਅਲਸਰਸ ਜਾਂ ਕੋਈ ਹੋਰ ਡਿਫੋਰਮਿਟੀਜ਼ ਡਿਵਲਪ ਹੋ ਸਕਦੀਆਂ। ਸੋ ਇਹ ਬਹੁਤ ਹੀ ਇੰਪੋਰਟੈਂਟ ਔਰਗਨਸ ਹੈਗੇ ਹੈ ਜਿਨ੍ਹਾਂ ਨਾਲ ਲਾਈਫ ਬਹੁਤ ਸਹੀ ਚੱਲਦੀ ਹੈ। ਜੇ ਇਹ ਡੈਮੇਜ ਹੋ ਜਾਣ ਤਾਂ ਡਾਇਬਟੀਜ਼ ਦਾ ਟ੍ਰੀਟਮੈਂਟ ਬਹੁਤ ਕੰਪਲੀਕੇਟ ਹੋ ਜਾਂਦਾ
6: ਜੀ। ਡਾਕਟਰ ਸਾਹਿਬ, ਬਹੁਤ ਜਿਹੜੀ ਖਾਸ ਜਾਣਕਾਰੀ ਹੈ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਤਾਂ ਡਾਕਟਰ ਸਾਹਿਬ, ਜਿਵੇਂ ਕਿ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਅਸੀਂ ਸਿਹਤ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਜਾਗਰੂਕਤਾ ਵਾਲੀਆਂ ਚੀਜ਼ਾਂ ਨੇ ਉਹ ਲੋਕਾਂ ਸਾਹਮਣੇ ਲੈ ਕੇ ਆ ਰਹੇ ਹਾਂ, ਤਾਂ ਵਿਸ਼ਵ ਪੱਧਰ ਦੇ ਉੱਪਰ ਕੁਝ ਅਜਿਹੀਆਂ ਸੰਸਥਾਵਾਂ ਨੇ ਜੋ ਇਸ ਦੇ ਬਾਰੇ 'ਚ ਕੰਮ ਕਰ ਰਹੀਆਂ ਨੇ?
7: ਹਾਂ, ਇੱਕ ਵਰਲਡ ਹੈਲਥ ਔਰਗਨਾਈਜੇਸ਼ਨ ਹੈ, ਅਸੀਂ ਸਾਰਾ ਇਹ ਨਾਮ ਹੁਣ ਅਕਸਰ ਸੁਣਿਆ ਹੋਇਆ ਹੈ ਕੋਵਿਡ ਦੇ ਚੱਕਰ ਵਿੱਚ। ਵਰਲਡ ਹੈਲਥ ਔਰਗਨਾਈਜੇਸ਼ਨ ਦਾ ਬਹੁਤ ਸਾਲਾਂ ਤੋਂ ਵਰਲਡ ਹੈਲਥ ਔਰਗਨਾਈਜੇਸ਼ਨ 14 ਨਵੰਬਰ ਨੂੰ ਵਰਲਡ ਡਾਇਬਟੀਜ਼ ਡੇ ਮਾਰਕ ਕਰਦੀ ਹੈ। ਹਰ ਸਾਲ ਇੱਕ ਥੀਮ ਚੁਣਿਆ ਜਾਂਦਾ ਹੈ, ਇਹ ਜਨਰਲ ਅਵੇਅਰਨੈਸ ਲਈ ਹੈ ਕਿ ਆਮ ਲੋਕਾਂ ਨੂੰ ਡਾਇਬਟੀਜ਼ ਦੇ ਬਾਰੇ ਜਾਗਰੂਕਤਾ ਹੋਏ, ਪਤਾ ਚੱਲੇ ਕਿ ਕੀ ਕਰਨਾ ਹੈ, ਕੀ ਇਸ ਦੇ ਕਾਰਨ ਹੁੰਦੇ ਹੈ ਔਰ ਕੀ ਸਲਿਊਸ਼ਨ ਹੈ। ਹਰ ਸਾਲ ਇੱਕ ਥੀਮ ਲਿੱਤਾ ਜਾਂਦਾ ਹੈ 14 ਨਵੰਬਰ ਲਈ, ਔਰ ਜਿਹੜਾ ਇਸ ਸਾਲ ਦਾ ਥੀਮ ਹੈ ਉਹ ਹੈ ਐਕਸੈਸ ਟੂ ਡਾਇਬਟੀਜ਼ ਕੇਅਰ, ਤਾਂ ਕਿ ਹਰ ਗਲੀ ਨੁੱਕੜ ਵਿੱਚ, ਘਰ ਘਰ ਵਿੱਚ ਡਾਇਬਟੀਜ਼ ਦੀ ਜਾਣਕਾਰੀ ਹੋਏ, ਉਹਨਾਂ ਨੂੰ ਡਾਇਬਟੀਜ਼ ਦੇ ਇਲਾਜ ਦੀ ਸੁਵਿਧਾਵਾਂ ਸਹੀ ਤਰ੍ਹਾਂ ਮਿਲਣ ਔਰ ਜਲਦੀ ਇਸ ਦਾ ਇਲਾਜ ਕੀਤਾ ਜਾਏ।
6: ਤਾਂ ਡਾਕਟਰ ਸਾਹਿਬ ਨੇ ਬਹੁਤ ਖਾਸ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਅਤੇ ਇਹ ਜੋ ਖਾਸ ਜਾਣਕਾਰੀ ਹੈ ਡਾਇਬਟੀਜ਼ ਦੇ ਬਾਰੇ 'ਚ ਇਹ ਹੋਰ ਅੱਗੇ ਅਸੀਂ ਵਧਾਵਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ। ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਉਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋਅ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋਅ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਟੀਜ਼ ਹੈ ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨਸ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਲੰਬੇ ਸੂਈਆਂ ਦਾ, ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਹੈ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ, ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਚੀਜ਼ ਸੂਈ ਆਉਂਦੀ ਹੈ ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ, ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ, ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ ਹੈ। ਤਾਂ ਡਾਕਟਰ ਸਾਹਿਬ, ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਟਿਕਸ ਵਾਸਤੇ, ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ?
1: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ। ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ ਕਿ ਜਿਹੜੀ ਕਮੀਆਂ ਹੈ, ਪੇਸ਼ੀਆਂ ਹੈ, ਉਹ ਪੂਰੀ ਕੀਤੀ ਜਾਣ, ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਜ਼ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ, ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
1: ਧੰਨਵਾਦ ਜੀ।
0: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ। ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।

0: ਸਤਿ ਸ਼੍ਰੀ ਅਕਾਲ ਜੀ, ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ। ਅਤੇ ਅੱਜ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਣ ਜਾ ਰਹੇ ਹਾਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ, ਜੋ ਕਿ MD DM ਨੇ ਐਂਡੋਕ੍ਰੀਨੋਲੋਜੀ ਦੇ ਵਿੱਚ। ਅਤੇ ਅੱਜ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ। ਅਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ ਹੈ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ, ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ। ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ, ਇਹ ਸਾਡੇ ਹਾਰਮੋਨ ਗਲੈਂਡਸ, ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਜ਼ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ। ਸਾਰੀ ਸਾਇੰਸ ਉਸਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ, ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ
0: ਜੀ। ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ?
1: ਹਾਂ, ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਜ਼ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ, ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ
0: ਜੀ। ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ।
1: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ, ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ, ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ, ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀ ਡਿਸਪੋਜੀਸ਼ਨ ਹੈ। ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਨ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ। ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਹਾਂ ਨਾ, ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ। ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ ਹੈ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ, ਸੋ ਇਹ ਦੋ ਮੇਜਰ ਕਾਰਨ ਹੈ ਕਿ ਡਾਇਬਟੀਜ਼ ਵੱਧਦੀ ਜਾ ਰਹੀ ਹੈ। ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ, ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁਲ ਹੋ ਗਈ ਹੈ, ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
0: ਤਾਂ ਡਾਕਟਰ ਸਾਹਿਬ, ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਟੀਜ਼ ਲਗਭਗ 5-10% ਲੋਕਾਂ 'ਚ ਹੁੰਦੀ ਹੈ। ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕ੍ਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ। ਸੋ ਇਹ ਟਾਈਪ 1 ਡਾਇਬਟੀਜ਼ ਸਿਰਫ ਉਸ ਕਰਕੇ ਹੁੰਦੀ ਹੈ ਕਿ ਇਨਸੁਲਿਨ ਸਿਕਰੀਸ਼ਨ ਜਿਹੜੀ ਹੈ ਉਹ ਘੱਟ ਗਈ ਹੈ, ਔਰ ਇਸਦਾ ਇਲਾਜ ਸਿਰਫ ਔਰ ਸਿਰਫ ਇਨਸੁਲਿਨ ਦੇ ਟੀਕਿਆਂ ਨਾਲ ਹੀ ਹੋ ਸਕਦਾ ਹੈ। ਟਾਈਪ 2 ਡਾਇਬਟੀਜ਼ ਵਿੱਚ ਕਈ ਵਾਰੀ ਗੋਲੀਆਂ ਕੰਮ ਕਰ ਜਾਂਦੀਆਂ, ਅਕਸਰ ਦਵਾਈਆਂ ਕੰਮ ਕਰ ਜਾਂਦੀਆਂ, ਕੁਝ ਸਟੇਜ 'ਤੇ ਇਨਸੁਲਿਨ ਲਾਉਣੀ ਪੈਂਦੀ ਹੈ, ਬਟ ਟਾਈਪ 1 ਡਾਇਬਟੀਜ਼ ਵਿੱਚ ਇਨਸੁਲਿਨ ਹੀ ਉਸਦਾ ਇਲਾਜ ਹੈ
0: ਜੀ। ਤਾਂ ਡਾਕਟਰ ਸਾਹਿਬ, ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ, ਉਹਨਾਂ ਨੂੰ ਇਹ ਵੀ ਜ਼ਰੂਰ ਦੱਸਣਾ ਜੀ ਕਿ ਡਾਇਬਟੀਜ਼ ਦੇ ਲੱਛਣ ਕੀ ਨੇ।
1: ਡਾਇਬਟੀਜ਼ ਨੂੰ ਅਸੀਂ ਇੱਕ ਸਾਇਲੈਂਟ ਬਿਮਾਰੀ ਮੰਨਦੇ ਹਾਂ, ਕਿਉਂਕਿ ਉਸਦੇ ਲੱਛਣ ਕਾਫੀ ਲੇਟ ਸਟੇਜ 'ਤੇ ਆਉਂਦੇ ਹੈ। ਜਿਹੜੇ ਆਮ ਲੋਕਾਂ 'ਚ ਪਤਾ ਹੈ ਲੋਕਾਂ ਨੂੰ ਕਿ ਉਸਦੇ ਲੱਛਣ ਹੁੰਦੇ ਹੈ, ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣਾ, ਜਾਂ ਵਜ਼ਨ ਕਿਸੇ ਦਾ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਾਂ ਥਕਾਵਟ ਹੈ, ਕਮਜ਼ੋਰੀ ਹੈ, ਇਹ ਲੱਛਣ ਕਾਫੀ ਹਾਈ ਬਲੱਡ ਸ਼ੂਗਰ ਲੈਵਲ 'ਤੇ ਆਉਂਦੇ ਹੈ, ਜਿਹੜੀ ਕਿ ਰੂਟੀਨ ਬਲੱਡ ਸ਼ੂਗਰ ਲੈਵਲ ਹੈ ਉਸ 'ਤੇ ਨਹੀਂ ਆਉਂਦੇ। ਇਸ ਲਈ, ਕਿਉਂਕਿ ਇਹ ਬਿਮਾਰੀ ਸਾਇਲੈਂਟ ਹੈ, ਇੰਪੋਰਟੈਂਟ ਇਹ ਹੈ ਕਿ ਇਸਦਾ ਜਿਹੜਾ ਟੈਸਟ ਹੈ ਸ਼ੂਗਰ ਦਾ, ਇਹ ਜਿਨ੍ਹਾਂ ਨੂੰ ਰਿਸਕ ਹੈਗਾ ਡਾਇਬਟੀਜ਼ ਦਾ, ਉਹਨਾਂ ਨੂੰ ਘੱਟ ਉਮਰ ਤੋਂ ਹੀ ਇਹ ਟੈਸਟਿੰਗ ਹਰ ਸਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ, ਲੱਛਣਾਂ ਦੀ ਵੇਟ ਨਹੀਂ ਕਰਨੀ।
0: ਅਤੇ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਇਹ ਜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਸਦਾ ਰਿਸਕ ਹੁੰਦਾ ਜੀ?
1: ਕੁਛ ਲੋਕਾਂ ਨੂੰ ਡਾਇਬਟੀਜ਼ ਹੋਣ ਦਾ ਖਤਰਾ ਜ਼ਿਆਦਾ ਹੈ, ਇਹ ਲੋਕ ਉਹ ਹੁੰਦੇ ਹੈ ਜਿਨ੍ਹਾਂ ਦਾ ਸ਼ੁਰੂ ਤੋਂ ਵਜ਼ਨ ਜ਼ਿਆਦਾ ਹੋਵੇ ਜਾਂ ਹੁਣ ਇਕਦਮ ਵਜ਼ਨ ਵਧਿਆ ਹੋਵੇ ਜਾਂ ਕਿਸੇ ਦੇ ਘਰ ਵਿੱਚ ਆਲਰੇਡੀ ਪੇਰੈਂਟਸ ਨੂੰ ਡਾਇਬਟੀਜ਼ ਦੀ ਬਿਮਾਰੀ ਹੈ ਜਾਂ ਭੈਣ ਭਰਾ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਉਹਨਾਂ ਨੂੰ ਖਤਰਾ ਜ਼ਿਆਦਾ ਹੁੰਦਾ ਹੈ। ਜਾਂ ਫਿਰ ਕਿਸੇ ਮਹਿਲਾ ਨੂੰ ਗਰਭ ਦੇ ਦੌਰਾਨ ਡਾਇਬਟੀਜ਼ ਹੋ ਗਈ, ਜਿਹਨੂੰ ਅਸੀਂ ਜੈਸਟੇਸ਼ਨਲ ਡਾਇਬਟੀਜ਼ ਕਹਿੰਦੇ ਹਾਂ, ਉਹ ਵੀ ਖਤਰੇ 'ਚ ਹੁੰਦੇ ਹੈ। ਸੋ ਇਹ ਵਾਲੇ ਰਿਸਕ ਫੈਕਟਰਸ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਖਾਸ ਕਰਕੇ ਟੈਸਟਿੰਗ ਜਿਹੜੀ ਹੈ ਘੱਟ ਉਮਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ।
0: ਤਾਂ ਪਿਆਰੇ ਦਰਸ਼ਕੋ, ਅਸੀਂ ਅੱਜ ਹੈਲਦੀ ਲਾਈਫ ਦੇ ਵਿੱਚ ਡਾਕਟਰ ਗਗਨ ਪ੍ਰਿਆ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੋਰ ਵੀ ਜੋ ਖਾਸ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।
2: ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਲੁਕਿਆ ਬੈਠਾ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ। ਲੈ ਕੇ ਆ ਰਿਹਾ ਤੁਹਾਡੇ ਲਈ ਇੱਕ ਨਵੇਕਲਾ ਪ੍ਰੋਗਰਾਮ ਜਿਸ ਦਾ ਨਾਮ ਹੈ ਲਾਈਟ ਕੈਮਰਾ ਐਂਡ ਚੱਕ ਦਿਓ ਫੱਟੇ।
0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਜਿੱਥੇ ਕਿ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੁਣ ਖਾਸ ਤੌਰ 'ਤੇ ਗੱਲਬਾਤ ਚੱਲ ਰਹੀ ਹੈ ਡਾਇਬਟੀਜ਼ ਦੇ ਬਾਰੇ 'ਚ। ਤਾਂ ਡਾਕਟਰ ਸਾਹਿਬ, ਇੱਕ ਸਵਾਲ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਡਾਇਬਟੀਜ਼ ਪਾਈ ਜਾਂਦੀ ਸੀ, ਪਰ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਪਾਈ ਜਾਂਦੀ ਹੈ, ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ?
1: ਹਾਂ ਇਮਤਿਆਜ਼ ਜੀ, ਬਿਲਕੁਲ ਹੁਣ ਬਹੁਤ ਘੱਟ ਉਮਰ ਵਿੱਚ ਵੀ ਜਿਹੜੀ ਟਾਈਪ 2 ਡਾਇਬਟੀਜ਼ ਹੈ ਇਹ 25-30 ਸਾਲ 'ਤੇ ਵੀ ਆਮ ਆ ਰਹੀ ਹੈ। ਔਰ ਬਹੁਤ ਅਚੰਬੇ ਦੀ ਗੱਲ ਇਹ ਹੈ ਕਿ 15-20 ਸਾਲ ਦੇ ਜਿਹੜੇ ਬੱਚੇ ਵੀ ਹੈ, ਨੌਜਵਾਨ ਹੈ, ਉਹਨਾਂ ਵਿੱਚ ਵੀ ਟਾਈਪ 2 ਡਾਇਬਟੀਜ਼ ਦੀ ਬਿਮਾਰੀ ਵੱਧ ਰਹੀ ਹੈ। ਇਸਦਾ ਮੇਨ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਜਿਹੜਾ ਲਾਈਫ ਸਟਾਈਲ ਹੈ, ਰਹਿਣ ਸਹਿਣ ਪੂਰਾ ਚੇਂਜ ਹੋ ਗਿਆ ਹੈ, ਫਾਸਟ ਫੂਡ ਬਹੁਤ ਵੱਧ ਗਿਆ ਹੈ, ਸੀਡੈਂਟਰੀ ਲਾਈਫ, ਹਰ ਕੰਮ ਵਿੱਚ ਬੈਠੇ ਰਹਿਣਾ, ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੀ ਇੱਕ ਡਰਾਸਟਿਕ ਚੇਂਜ ਆਇਆ ਹੈ ਪਾਪੂਲੇਸ਼ਨ ਦੇ ਵਿੱਚ।
0: ਤਾਂ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਲੋਕਾਂ 'ਚ ਨਾ ਇੱਕ ਸਟਿਗਮਾ ਹੈ, ਲੋਕ ਛਪਾਉਂਦੇ ਬਹੁਤ ਨੇ ਆਪਣੇ ਡਾਕਟਰ ਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਣ ਲੱਗੇ, ਉਹਨਾਂ ਨੂੰ ਬਹੁਤ ਡਰ ਲੱਗਦਾ ਕਿ ਅਗਰ ਅਸੀਂ ਡਾਕਟਰ ਨੂੰ ਦੱਸ ਦੇਵਾਂਗੇ ਤਾਂ ਸਾਨੂੰ ਕੋਈ ਪੱਕੀ ਜਿਹੜੀ ਦਵਾਈ ਆ ਉਹਦੇ ਉੱਪਰ ਲਗਾ ਦਿੱਤਾ ਜਾਊਗਾ, ਫਿਰ ਪੱਕੇ ਟੀਕਿਆਂ ਦੇ ਉੱਪਰ ਲਾ ਦਿੱਤਾ ਜਾਊਗਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਹ ਬਹੁਤ ਹੀ ਵੱਡਾ ਚੈਲੰਜ ਹੈ ਸਾਡੇ ਲਈ ਵੀ ਕਿ ਲੋਕ ਡਾਕਟਰ ਤੋਂ ਆਉਣ ਤੋਂ ਡਰਦੇ ਬਹੁਤ ਹੈ, ਉਹ ਛੁਪਾਉਣਾ ਚਾਹੁੰਦੇ ਆ ਸੋਸਾਇਟੀ ਤੋਂ, ਜਿੱਦਾਂ ਕਿ ਕੋਈ ਬਿਮਾਰੀ ਬਹੁਤ ਉਹ ਵੱਡੀ ਚੀਜ਼ ਹੋ ਗਈ, ਅਸੀਂ ਲੁਕਾ ਕੇ ਰੱਖਣੀ ਹੈ। ਇਸ ਦਾ ਐਕਚੁਅਲੀ ਨੁਕਸਾਨ ਬਹੁਤ ਹੁੰਦਾ ਹੈ। ਇੱਕ ਗੱਲ ਸਮਝਣੀ ਹੈ ਕਿ ਡਾਇਬਟੀਜ਼ ਜਿਹੜੀ ਬਿਮਾਰੀ ਹੈ ਉਹ ਕੋਈ ਤੁਹਾਡੀ ਗਲਤੀ ਕਰਕੇ ਨਹੀਂ ਹੋਈ, ਉਹ ਇੱਕ ਰਿਸਕ ਸੀਗਾ ਜਿਹੜਾ ਸਾਹਮਣੇ ਆ ਗਿਆ। ਔਰ ਜਿੰਨਾ ਜਲਦੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਔਰ ਉਸਨੂੰ ਕੰਟਰੋਲ ਵਿੱਚ ਰੱਖਾਂਗੇ, ਉਨਾ ਹੀ ਜਿਹੜਾ ਅੱਗੇ ਫਿਊਚਰ ਲਾਈਫ ਹੈ ਜਿਹੜੇ ਡਾਇਬਟੀਜ਼ ਦੇ ਨਾਲ ਰਿਸਕ ਹੁੰਦੇ ਹੈ ਉਹ ਘੱਟ ਜਾਂਦੇ ਹੈ। ਇਸ ਲਈ ਇਲਾਜ ਸਹੀ ਟਾਈਮ 'ਤੇ ਸ਼ੁਰੂ ਹੋਣਾ ਚਾਹੀਦਾ ਹੈ ਔਰ ਜਿੱਦਾਂ ਹੀ ਡਾਇਬਟੀਜ਼ ਦਾ ਪਤਾ ਚੱਲੇ ਉਸੀ ਟਾਈਮ ਡਾਕਟਰ ਕੋਲ ਜਾਣਾ ਚਾਹੀਦਾ ਹੈ, ਸਲਾਹ ਲੈਣੀ ਚਾਹੀਦੀ ਹੈ। ਹੁਣ ਇਹ ਸਮਝਣ ਦੀ ਲੋੜ ਹੈ ਕਿ ਡਾਇਬਟੀਜ਼ ਵੀ ਆਮ ਬਿਮਾਰੀਆਂ ਦੀ ਤਰ੍ਹਾਂ ਇੱਕ ਬਿਮਾਰੀ ਹੈ, ਇਸਨੂੰ ਸਿਰਫ ਦੇਸੀ ਨੁਸਖਿਆਂ ਨਾਲ ਜਾਂ ਸਿਰਫ ਖਾਣ ਪਾਣ ਦੇ ਕੰਟਰੋਲ ਨਾਲ ਕੰਪਲੀਟਲੀ ਠੀਕ ਨਹੀਂ ਕੀਤਾ ਜਾ ਸਕਦਾ। ਕਿਸੇ ਨਾ ਕਿਸੇ ਸਟੇਜ 'ਤੇ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਔਰ ਕਿਸੇ ਸਟੇਜ 'ਤੇ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਹੁੰਦੀ ਹੈ। ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
0: ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ, ਇਹਦੇ ਵਿੱਚ ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ, ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੀ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ, ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਛੁਟਕੀ ਵਜਾਉਣ ਤੋਂ ਪਹਿਲਾਂ ਠੀਕ ਹੋ ਜਾਵਾਂਗੇ, ਇਹਦੇ ਬਾਰੇ ਜ਼ਰੂਰ ਦੱਸੋ ਜੀ।
1: ਹਾਂ, ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸ ਦਾ ਇਲਾਜ ਹੋ ਸਕਦਾ ਹੈ, ਜਦਕਿ ਜੋ ਇੰਪੋਰਟੈਂਟ ਕੀ ਹੈ, ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ, ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ। ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ, ਇੱਕ ਪ੍ਰੈਗਨੈਂਟ ਲੇਡੀ, ਗਰਭਵਤੀ ਲੇਡੀ ਜਿਹੜੀ ਹੈ ਉਸਦੀ ਡਾਇਟ ਡਿਫਰੈਂਟ ਹੋਏਗੀ, ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ। ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ, ਉਸਦੇ अलावा एक्सरसाइज जिहड़ी है वह भी अपनी फिटनेस लई और ईवन शुगर कंट्रोल लई उसका भी महत्व हैगा है। और इसके अलावा जिहड़ियां है देसी नुस्खे अक्सर कम नहीं करते हैं, वो फेल हो जाएंगे और उस दौरान विच 5-7 साल जिहड़े हैं वो बीमारी दे वेस्ट हो जाते हैं। और यही 5-7 साल जिहड़े पहले साल हैं ये बहुत महत्व रखते हैं, क्योंकि जिहड़ी असी स्टडीज़ देखते हाँ जिन्हां दा डायबिटीज़ कंट्रोल पहले 5-10 साल विच अच्छा रहा है उन्होंने अगे चल के कॉम्प्लीकेशनस जिहड़े शुगर दे हैं वो नहीं आते, या जिन्हां दा कंट्रोल खराब रहा है उन्हां विच कॉम्प्लीकेशनस दा खतरा एक्चुअली वध जाता है।
0: जी तो डॉक्टर साहब जी है केड़े कॉम्प्लीकेशन ने जिहड़े इहदे विच आ सकदे ने?
1: ये बहुत ही अहम सवाल है और लोगों को यह बहुत इंपॉर्टेंट है ये गल समझनी। इनफैक्ट जे असी देखिए ता अद्धे लोगों नू डायबिटीज़ जिन्हों है उन्होंने ये भी नहीं पता होंदा कि उन्होंने डायबिटीज़ है, जिन्होंने पता है उन्होंने तो भी अद्धे प्रतिशत लोगों ये नहीं पता होंदा कि डायबिटीज़ नाल की खतरा है शरीर नू। हुण जिहड़े ऑर्गनस इनवॉल्व हो सकते हैं सब तो पहला तो हार्ट, जिदा हार्ट अटैक्स का खतरा वधदा हैगा, हार्ट फेलियर का खतरा ज़्यादा होंदा है। और उसके अलावा किडनी एक मेजर ऑर्गन है जिहड़ा गुरदा कहिंदे हां सी, इनफैक्ट गुरदे दे फेलियर दा सब तो वड्डा कारण इस वक्त पूरे दुनिया विच इस वेले डायबिटीज़ ही है। उसके अलावा अखां विच अंधेपन दा कारण भी डायबिटीज़ एक अहम कारण है, पैरां दी नसा खराब होना या पैरां दे जिहड़े ब्लड सर्कुलेशन वैसल्स हुंदे हैं वो ब्लॉक हो सकते हैं, उस करके पैरां विच अल्सर्स या कोई होर डिफॉर्मिटीज़ डेवलप हो सकती हैं। सो ये बहुत ही इंपॉर्टेंट ऑर्गन्स हैगे हैं जिन्हां नाल लाइफ बहुत सही चलती है, जे डैमेज हो जान तो डायबिटीज़ का ट्रीटमेंट बहुत कॉम्प्लीकेट हो जाता है।
0: जी डॉक्टर साहब बहुत जड़ी खास जानकारी है तुसीं साडे नाल सांझी कीती है। तो डॉक्टर साहब जिवें कि चढ़दी कला टाइम टीवी दे वल्लों एक उपराला किया जा रहा है कि असी सेहत दे नाल जुड़ियां हुई जिहड़ियां जागरूकता वाली चीज़ां ने वो लोगों सामने लैके आ रहे हैं, तो विश्व पद्धर के उपर कुछ अजिहियां संस्थावां ने जो इस दे बारे च कम कर रही ने?
1: हाँ, एक वर्ल्ड हेल्थ ऑर्गेनाइजेशन है, असी सारा ये नाम हुन अक्सर सुनिया होया है कोविड दे चक्कर विच वर्ल्ड हेल्थ ऑर्गेनाइजेशन दा। बहुत सालों तो वर्ल्ड हेल्थ ऑर्गेनाइजेशन 14 नवंबर नू वर्ल्ड डायबिटीज़ डे मार्क करती है
0: जी।
1: हर साल एक थीम चुनिया जांदा है, ये जनरल अवेयरनेस लई है कि आम लोगों नू डायबिटीज़ दे बारे जागरूकता होए, पता चले की करना है, की इसके कारण हुंदे हैं और की सल्यूशन है। हर साल एक थीम लिता जाता है 14 नवंबर लई, और जेड़ा इस साल दा थीम है वो है एक्सेस टू डायबिटीज़ केयर, ताकि हर गली नुक्कड़ विच घर घर विच डायबिटीज़ दी जानकारी होए, उनानू डायबिटीज़ दे इलाज दी सुविधावां सही तरह मिलन और जल्दी इसका इलाज किया जाए।
0: तो डॉक्टर साहब ने बहुत खास जानकारी साढ़े नाल सांझी कीती है, अते ए जो खास जानकारी है डायबिटीज़ दे बारे च ए होर अगे असी वधावांगे, पर उस तो पहला लैने एक छोटा जिहा ब्रेक।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਉਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋਅ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋਅ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਿਟੀਜ਼ ਹੈ, ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਿਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਲੰਬੇ ਸੂਈਆਂ ਦਾ, ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਹੈ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ, ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਜਿਹੀ ਸੂਈ ਆਉਂਦੀ ਹੈ, ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ, ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ, ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ। ਤਾਂ ਡਾਕਟਰ ਸਾਹਿਬ, ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਟਿਕਸ ਵਾਸਤੇ, ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ?
1: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ। ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ, ਕਿ ਜਿਹੜੀ ਕਮੀਆਂ ਹੈ, ਪੇਸ਼ੀਆਂ ਹੈ, ਉਹ ਪੂਰੀ ਕੀਤੀ ਜਾਣ, ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਆ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਸ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ ਹੈ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਹੈ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਿਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਿਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਿਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ, ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਿਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਿਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਿਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
1: ਧੰਨਵਾਦ ਜੀ।
0: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ, ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ, ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।

0: ਚੱਕ ਦਿਓ ਭੱਠੇ।
1: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਜਿੱਥੇ ਕਿ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੁਣ ਖਾਸ ਤੌਰ 'ਤੇ ਗੱਲਬਾਤ ਚੱਲ ਰਹੀ ਹੈ ਡਾਇਬਟੀਜ਼ ਦੇ ਬਾਰੇ 'ਚ। ਤਾਂ ਡਾਕਟਰ ਸਾਹਿਬ, ਇੱਕ ਸਵਾਲ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਡਾਇਬਟੀਜ਼ ਪਾਈ ਜਾਂਦੀ ਸੀ, ਪਰ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਪਾਈ ਜਾਂਦੀ ਹੈ, ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ?
2: ਹਾਂ ਇਮਤਿਆਜ਼ ਜੀ, ਬਿਲਕੁਲ ਹੁਣ ਬਹੁਤ ਘੱਟ ਉਮਰ ਵਿੱਚ ਵੀ ਜਿਹੜੀ ਟਾਈਪ 2 ਡਾਇਬਟੀਜ਼ ਹੈ ਇਹ 25-30 ਸਾਲ 'ਤੇ ਵੀ ਆਮ ਆ ਰਹੀ ਹੈ। ਔਰ ਬਹੁਤ ਅਚੰਬੇ ਦੀ ਗੱਲ ਇਹ ਹੈ ਕਿ 15-20 ਸਾਲ ਦੇ ਜਿਹੜੇ ਬੱਚੇ ਵੀ ਹੈ, ਨੌਜਵਾਨ ਹੈ, ਉਹਨਾਂ ਵਿੱਚ ਵੀ ਟਾਈਪ 2 ਡਾਇਬਟੀਜ਼ ਦੀ ਬਿਮਾਰੀ ਵੱਧ ਰਹੀ ਹੈ। ਇਸਦਾ ਮੇਨ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਜਿਹੜਾ ਲਾਈਫ ਸਟਾਈਲ ਹੈ, ਰਹਿਣ ਸਹਿਣ ਪੂਰਾ ਚੇਂਜ ਹੋ ਗਿਆ ਹੈ, ਫਾਸਟ ਫੂਡ ਬਹੁਤ ਵੱਧ ਗਿਆ ਹੈ, ਸੀਡੈਂਟਰੀ ਲਾਈਫ, ਹਰ ਕੰਮ ਵਿੱਚ ਬੈਠੇ ਰਹਿਣਾ, ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੀ ਇੱਕ ਡਰਾਸਟਿਕ ਚੇਂਜ ਆਇਆ ਹੈ ਪੋਪੂਲੇਸ਼ਨ ਦੇ ਵਿੱਚ।
1: ਤਾਂ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਲੋਕਾਂ 'ਚ ਨਾ ਇੱਕ ਸਟਿਗਮਾ ਹੈ, ਲੋਕ ਛਪਾਉਂਦੇ ਬਹੁਤ ਨੇ ਆਪਣੇ ਡਾਕਟਰ ਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਣ ਲੱਗੇ, ਉਹਨਾਂ ਨੂੰ ਬਹੁਤ ਡਰ ਲੱਗਦਾ ਕਿ ਅਗਰ ਅਸੀਂ ਡਾਕਟਰ ਨੂੰ ਦੱਸ ਦੇਵਾਂਗੇ ਤਾਂ ਸਾਨੂੰ ਕੋਈ ਪੱਕੀ ਜਿਹੜੀ ਦਵਾਈ ਆ ਉਹਦੇ ਉੱਪਰ ਲਗਾ ਦਿੱਤਾ ਜਾਊਗਾ, ਫਿਰ ਪੱਕੇ ਟੀਕਿਆਂ ਦੇ ਉੱਪਰ ਲਾ ਦਿੱਤਾ ਜਾਊਗਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
2: ਇਮਤਿਆਜ਼ ਜੀ, ਇਹ ਬਹੁਤ ਹੀ ਵੱਡਾ ਚੈਲੰਜ ਹੈ ਸਾਡੇ ਲਈ ਵੀ ਕਿ ਲੋਕ ਡਾਕਟਰ ਤੋਂ ਆਉਣ ਤੋਂ ਡਰਦੇ ਬਹੁਤ ਹੈ, ਉਹ ਛੁਪਾਉਣਾ ਚਾਹੁੰਦੇ ਆ ਸੋਸਾਇਟੀ ਤੋਂ, ਜਿੱਦਾਂ ਕਿ ਕੋਈ ਬਿਮਾਰੀ ਬਹੁਤ ਉਹ ਵੱਡੀ ਚੀਜ਼ ਹੋ ਗਈ, ਅਸੀਂ ਲੁਕਾ ਕੇ ਰੱਖਣੀ ਹੈ। ਇਸ ਦਾ ਐਕਚੁਲੀ ਨੁਕਸਾਨ ਬਹੁਤ ਹੁੰਦਾ ਹੈ। ਇੱਕ ਗੱਲ ਸਮਝਣੀ ਹੈ ਕਿ ਡਾਇਬਟੀਜ਼ ਜਿਹੜੀ ਬਿਮਾਰੀ ਹੈ ਉਹ ਕੋਈ ਤੁਹਾਡੀ ਗਲਤੀ ਕਰਕੇ ਨਹੀਂ ਹੋਈ, ਉਹ ਇੱਕ ਰਿਸਕ ਸੀਗਾ ਜਿਹੜਾ ਸਾਹਮਣੇ ਆ ਗਿਆ। ਔਰ ਜਿੰਨਾ ਜਲਦੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਔਰ ਉਸਨੂੰ ਕੰਟਰੋਲ ਵਿੱਚ ਰੱਖਾਂਗੇ, ਉਨਾ ਹੀ ਜਿਹੜਾ ਅੱਗੇ ਫਿਊਚਰ ਲਾਈਫ ਹੈ ਜਿਹੜੇ ਡਾਇਬਟੀਜ਼ ਦੇ ਨਾਲ ਰਿਸਕ ਹੁੰਦੇ ਹੈ ਉਹ ਘੱਟ ਜਾਂਦੇ ਹੈ। ਇਸ ਲਈ ਇਲਾਜ ਸਹੀ ਟਾਈਮ 'ਤੇ ਸ਼ੁਰੂ ਹੋਣਾ ਚਾਹੀਦਾ ਹੈ ਔਰ ਜਿੱਦਾਂ ਹੀ ਡਾਇਬਟੀਜ਼ ਦਾ ਪਤਾ ਚੱਲੇ ਉਸੀ ਟਾਈਮ ਡਾਕਟਰ ਕੋਲ ਜਾਣਾ ਚਾਹੀਦਾ ਹੈ, ਸਲਾਹ ਲੈਣੀ ਚਾਹੀਦੀ ਹੈ। ਹੁਣ ਇਹ ਸਮਝਣ ਦੀ ਲੋੜ ਹੈ ਕਿ ਡਾਇਬਟੀਜ਼ ਵੀ ਆਮ ਬਿਮਾਰੀਆਂ ਦੀ ਤਰ੍ਹਾਂ ਇੱਕ ਬਿਮਾਰੀ ਹੈ, ਇਸਨੂੰ ਸਿਰਫ ਦੇਸੀ ਨੁਸਖਿਆਂ ਨਾਲ ਜਾਂ ਸਿਰਫ ਖਾਣ ਪਾਣ ਦੇ ਕੰਟਰੋਲ ਨਾਲ ਕੰਪਲੀਟਲੀ ਠੀਕ ਨਹੀਂ ਕੀਤਾ ਜਾ ਸਕਦਾ। ਕਿਸੇ ਨਾ ਕਿਸੇ ਸਟੇਜ 'ਤੇ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਔਰ ਕਿਸੇ ਸਟੇਜ 'ਤੇ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਹੁੰਦੀ ਹੈ। ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
1: ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ, ਇਹਦੇ ਵਿੱਚ ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ, ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੀ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ, ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਛੁਟਕੀ ਵਜਾਉਣ ਤੋਂ ਪਹਿਲਾਂ ਠੀਕ ਹੋ ਜਾਵਾਂਗੇ, ਇਹਦੇ ਬਾਰੇ ਜ਼ਰੂਰ ਦੱਸੋ ਜੀ।
2: ਹਾਂ, ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸਦਾ ਇਲਾਜ ਹੋ ਸਕਦਾ ਹੈ, ਜਦਕਿ ਜੋ ਇੰਪੋਰਟੈਂਟ ਕੀ ਹੈ, ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ, ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ। ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ, ਇੱਕ ਪ੍ਰੈਗਨੈਂਟ ਲੇਡੀ, ਗਰਭਵਤੀ ਲੇਡੀ ਜਿਹੜੀ ਹੈ ਉਸਦੀ ਡਾਇਟ ਡਿਫਰੈਂਟ ਹੋਏਗੀ, ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ। ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ, ਉਸਦੇ ਇਲਾਵਾ ਐਕਸਰਸਾਈਜ਼ ਜਿਹੜੀ ਹੈ ਉਹ ਵੀ ਆਪਣੀ ਫਿਟਨੈਸ ਲਈ ਔਰ ਈਵਨ ਸ਼ੂਗਰ ਕੰਟਰੋਲ ਲਈ ਉਸਦਾ ਵੀ ਮਹੱਤਵ ਹੈਗਾ ਹੈ। ਔਰ ਇਸ ਦੇ ਇਲਾਵਾ ਜਿਹੜੀਆਂ ਹੈ ਦੇਸੀ ਨੁਸਖੇ ਅਕਸਰ ਕੰਮ ਨਹੀਂ ਕਰਦੇ ਹੈ, ਉਹ ਫੇਲ ਹੋ ਜਾਣਗੇ ਔਰ ਉਸ ਦੌਰਾਨ ਵਿੱਚ 5-7 ਸਾਲ ਜਿਹੜੇ ਹੈ ਉਹ ਬਿਮਾਰੀ ਦੇ ਵੇਸਟ ਹੋ ਜਾਂਦੇ ਹੈ। ਔਰ ਇਹੀ 5-7 ਸਾਲ ਜਿਹੜੇ ਪਹਿਲੇ ਸਾਲ ਹੈ ਇਹ ਬਹੁਤ ਮਹੱਤਵ ਰੱਖਦੇ ਹੈ, ਕਿਉਂਕਿ ਜਿਹੜੀ ਅਸੀਂ ਸਟੱਡੀਜ਼ ਦੇਖਦੇ ਹਾਂ ਜਿਨ੍ਹਾਂ ਦਾ ਡਾਇਬਟੀਜ਼ ਕੰਟਰੋਲ ਪਹਿਲੇ 5-10 ਸਾਲ ਵਿੱਚ ਅੱਛਾ ਰਿਹਾ ਹੈ ਉਹਨਾਂ ਨੂੰ ਅੱਗੇ ਚੱਲ ਕੇ ਕੰਪਲੀਕੇਸ਼ਨਸ ਜਿਹੜੇ ਸ਼ੂਗਰ ਦੇ ਹੈ ਉਹ ਨਹੀਂ ਆਉਂਦੇ, ਜਾਂ ਜਿਨ੍ਹਾਂ ਦਾ ਕੰਟਰੋਲ ਖਰਾਬ ਰਿਹਾ ਹੈ ਉਹਨਾਂ ਵਿੱਚ ਕੰਪਲੀਕੇਸ਼ਨਸ ਦਾ ਖਤਰਾ ਐਕਚੁਲੀ ਵੱਧ ਜਾਂਦਾ ਹੈ
1: ਜੀ। ਤਾਂ ਡਾਕਟਰ ਸਾਹਿਬ, ਅਜਿਹੇ ਕਿਹੜੇ ਕੰਪਲੀਕੇਸ਼ਨ ਨੇ ਜਿਹੜੇ ਇਹਦੇ ਵਿੱਚ ਆ ਸਕਦੇ ਨੇ?
2: ਇਹ ਬਹੁਤ ਹੀ ਅਹਿਮ ਸਵਾਲ ਹੈ ਔਰ ਲੋਕਾਂ ਨੂੰ ਇਹ ਬਹੁਤ ਇੰਪੋਰਟੈਂਟ ਹੈ ਇਹ ਗੱਲ ਸਮਝਣੀ। ਇਨਫੈਕਟ ਜੇ ਅਸੀਂ ਦੇਖੀਏ ਤਾਂ ਅੱਧੇ ਲੋਕਾਂ ਨੂੰ ਡਾਇਬਟੀਜ਼ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਡਾਇਬਟੀਜ਼ ਹੈ, ਜਿਨ੍ਹਾਂ ਨੂੰ ਪਤਾ ਹੈ ਉਹਨਾਂ ਤੋਂ ਵੀ 80% ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਡਾਇਬਟੀਜ਼ ਨਾਲ ਕੀ ਖਤਰਾ ਹੈ ਸਰੀਰ ਨੂੰ। ਹੁਣ ਜਿਹੜੇ ਔਰਗਨਸ ਇਨਵੋਲਵ ਹੋ ਸਕਦੇ ਹੈ, ਸਭ ਤੋਂ ਪਹਿਲਾਂ ਤਾਂ ਹਾਰਟ, ਜਿੱਦਾਂ ਹਾਰਟ ਅਟੈਕਸ ਦਾ ਖਤਰਾ ਵੱਧਦਾ ਹੈਗਾ, ਹਾਰਟ ਫੇਲੀਅਰ ਦਾ ਖਤਰਾ ਜ਼ਿਆਦਾ ਹੁੰਦਾ ਹੈ ਔਰ ਉਸ ਦੇ ਇਲਾਵਾ ਕਿਡਨੀ ਇੱਕ ਮੇਜਰ ਔਰਗਨ ਹੈ ਜਿਹੜਾ ਗੁਰਦਾ ਕਹਿੰਦੇ ਹਾਂ ਅਸੀਂ, इनफैक्ट गुर्दे दे फेलियर दा सब तो वड्डा कारण इस वक्त पूरे दुनिया विच इस वेले डायबिटीज़ ही है। उसके अलावा अखां विच अंधेपन का कारण भी डायबिटीज़ एक अहम कारण है। पैरां दी नसा खराब होना या पैरां दे जिहड़े ब्लड सर्कुलेशन वैसल्स हुंदे हैं वो ब्लॉक हो सकते हैं, उस करके पैरां विच अल्सर्स या कोई होर डिफॉर्मिटीज़ डेवलप हो सकती हैं। सो ये बहुत ही इंपॉर्टेंट ऑर्गन्स हैगे हैं जिन्हां नाल लाइफ बहुत सही चलती है। जे ये डैमेज हो जाए तो डायबिटीज़ का ट्रीटमेंट बहुत कॉम्प्लीकेट हो जाता है।
1: जी डॉक्टर साहब, बहुत जड़ी खास जानकारी है तुसीं साडे नाल सांझी कीती है। तो डॉक्टर साहब, जिवें कि चढ़दी कला टाइम टीवी दे वल्लों एक उपराला किया जा रहा है कि असी सेहत दे नाल जुड़ियां हुई जिहड़ियां जागरूकता वाली चीज़ां ने वो लोगों सामने लैके आ रहे हैं, तो विश्व पद्धर के उपर कुछ अजिहियां संस्थावां ने जो इस दे बारे च कम कर रही ने?
2: हाँ, एक वर्ल्ड हेल्थ ऑर्गेनाइजेशन है, असी सारा ये नाम हुन अक्सर सुनिया होया है कोविड दे चक्कर विच। वर्ल्ड हेल्थ ऑर्गेनाइजेशन दा बहुत सालां तो वर्ल्ड हेल्थ ऑर्गेनाइजेशन 14 नवंबर नू वर्ल्ड डायबिटीज़ डे मार्क करती है
1: जी।
2: हर साल एक थीम चुनिया जांदा है, ये जनरल अवेयरनेस लई है कि आम लोगों नू डायबिटीज़ दे बारे जागरूकता होए, पता चले की करना है, की इसके कारण हुंदे हैं और की सल्यूशन है। हर साल एक थीम लिता जाता है 14 नवंबर लई, और जेड़ा इस साल दा थीम है वो है एक्सेस टू डायबिटीज़ केयर, ताकि हर गली नुक्कड़ विच घर घर विच डायबिटीज़ दी जानकारी होए, उनानू डायबिटीज़ दे इलाज दी सुविधावां सही तरह मिलन और जल्दी इसका इलाज किया जाए।
1: तो डॉक्टर साहब ने बहुत खास जानकारी साडे नाल सांझी कीती है, अते ए जो खास जानकारी है डायबिटीज़ दे बारे च ए होर अगे असीं वधावांगे, पर उस तो पहला लैणे आ इक छोटा जिहा ब्रेक।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ। ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਉਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋਅ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋਅ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਟੀਜ਼ ਹੈ ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨਸ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਸੂਈਆਂ ਦਾ ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਹੈ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ, ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਜਿਹੀ ਸੂਈ ਆਉਂਦੀ ਹੈ ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ, ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ, ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ ਹੈ। ਤਾਂ ਡਾਕਟਰ ਸਾਹਿਬ, ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਟਿਕਸ ਵਾਸਤੇ, ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ।
1: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ, ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ ਕਿ ਜਿਹੜੀ ਕਮੀਆਂ ਹੈ, ਪੇਸ਼ੀਆਂ ਹੈ, ਉਹ ਪੂਰੀ ਕੀਤੀ ਜਾਣ, ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਆ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਸ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਹੈ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਿਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਿਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਿਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ। ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਿਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਿਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਿਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
1: ਧੰਨਵਾਦ ਜੀ।
0: ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ। ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ TV ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।

0: महिलाएं और मधुमेह, ये एक बहुत ही इम्पॉर्टेंट टॉपिक है और इसमें सबसे इम्पॉर्टेंट है गर्भावस्था मधुमेह। गर्भावस्था मधुमेह क्या होता है? जब कोई महिला गर्भ धारण करती है और उसमें शुगर की मात्रा बढ़ जाती है तो उसको गर्भावस्था मधुमेह कहते हैं। शुगर की मात्रा क्यों बढ़ जाती है गर्भधारण के बाद? गर्भधारण के बाद गर्भावस्था को मेंटेन करने के लिए, बच्चे को बनाने के लिए, भ्रूण को और परिपक्व करने के लिए कई तरह का हार्मोन स्त्री के शरीर में निकलता है और ये सारे हार्मोन जो होते हैं वो इंसुलिन रेजिस्टेंस के रूप में काम करते हैं, जिसके कारण उस स्त्री को गर्भधारण के दौरान, गर्भावस्था के दौरान ज़्यादा इंसुलिन निकालना पड़ता है उस शुगर को कंट्रोल करने के लिए। कई बार ये ज़्यादा इंसुलिन निकालने के बाद भी शुगर कंट्रोल नहीं हो पाता है और इसको गर्भावस्था मधुमेह कहते हैं।
1: Knee pain as we grow older is a very common phenomenon. Knee pain is a consequence of age-related day-to-day wear and tear in your knee joint. इससे घबराने की जरूरत नहीं है, इसे embrace करना जरूरी है। आज knee pain का solution सिर्फ surgery नहीं होता। There are a lot of modalities of treatment which start from medications, injections, physiotherapy, RFA, and then when your doctor decides, surgical procedure will become an option for you. Please contact your orthopedic surgeon for more information on your knee pain.
2: Healthy life, healthy life. ਸਸਕਾਲ ਜੀ, ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਅਤੇ ਅੱਜ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਣ ਜਾ ਰਹੇ ਹਾਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ, ਜੋ ਕਿ MD DM ਨੇ ਐਂਡੋਕ੍ਰੀਨੋਲੋਜੀ ਦੇ ਵਿੱਚ, ਅਤੇ ਅੱਜ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
3: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ। ਅਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
3: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ, ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ। ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ, ਇਹ ਸਾਡੇ ਹਾਰਮੋਨ ਗਲੈਂਡਸ ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਹੈ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਜ਼ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ। ਸਾਰੀ ਸਾਇੰਸ ਉਸਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ, ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ।
2: ਜੀ, ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ?
3: ਹਾਂ, ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਸ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ, ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ।
2: ਜੀ, ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ।
3: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ, ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ, ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ, ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀਡਿਸਪੋਜੀਸ਼ਨ ਹੈ। ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਨ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ। ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਨਾ ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ। ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ ਹੈ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ। ਸੋ ਇਹ ਦੋ ਮੇਜਰ ਕਾਰਨ ਹੈ ਕਿ ਡਾਇਬਟੀ

0: ਉਸ ਕਰਕੇ ਹੁੰਦੀ ਹੈ ਕਿ ਇਨਸੁਲਿਨ ਸਿਕਰੀਸ਼ਨ ਜਿਹੜੀ ਹੈ ਉਹ ਘੱਟ ਗਈ ਹੈ, ਔਰ ਇਸ ਦਾ ਇਲਾਜ ਸਿਰਫ ਔਰ ਸਿਰਫ ਇਨਸੁਲਿਨ ਦੇ ਟੀਕਿਆਂ ਨਾਲ ਹੀ ਹੋ ਸਕਦਾ ਹੈ। ਟਾਈਪ 2 ਡਾਇਬਟੀਜ਼ ਵਿੱਚ ਕਈ ਵਾਰੀ ਗੋਲੀਆਂ ਕੰਮ ਕਰ ਜਾਂਦੀਆਂ, ਅਕਸਰ ਦਵਾਈਆਂ ਕੰਮ ਕਰ ਜਾਂਦੀਆਂ, ਕੁਝ ਸਟੇਜ 'ਤੇ ਇਨਸੁਲਿਨ ਲਾਉਣੀ ਪੈਂਦੀ ਹੈ, ਬਟ ਟਾਈਪ 1 ਡਾਇਬਟੀਜ਼ ਵਿੱਚ ਇਨਸੁਲਿਨ ਹੀ ਉਸਦਾ ਇਲਾਜ ਹੈ
1: ਜੀ। ਤਾਂ ਡਾਕਟਰ ਸਾਹਿਬ, ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਨੂੰ ਇਹ ਵੀ ਜ਼ਰੂਰ ਦੱਸਣਾ ਜੀ ਕਿ ਡਾਇਬਟੀਜ਼ ਦੇ ਲੱਛਣ ਕੀ ਨੇ।
0: ਡਾਇਬਟੀਜ਼ ਨੂੰ ਅਸੀਂ ਇੱਕ ਸਾਇਲੈਂਟ ਬਿਮਾਰੀ ਮੰਨਦੇ ਹਾਂ ਕਿਉਂਕਿ ਉਸਦੇ ਲੱਛਣ ਕਾਫੀ ਲੇਟ ਸਟੇਜ 'ਤੇ ਆਉਂਦੇ ਹੈ। ਜਿਹੜੇ ਆਮ ਲੋਕਾਂ 'ਚ ਪਤਾ ਹੈ ਲੋਕਾਂ ਨੂੰ ਕਿ ਉਸਦੇ ਲੱਛਣ ਹੁੰਦੇ ਹੈ, ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣਾ, ਜਾਂ ਵਜ਼ਨ ਕਿਸੇ ਦਾ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਾਂ ਥਕਾਵਟ ਹੈ, ਕਮਜ਼ੋਰੀ ਹੈ, ਇਹ ਲੱਛਣ ਕਾਫੀ ਹਾਈ ਬਲੱਡ ਸ਼ੂਗਰ ਲੈਵਲ 'ਤੇ ਆਉਂਦੇ ਹੈ, ਜਿਹੜੀ ਕਿ ਰੂਟੀਨ ਬਲੱਡ ਸ਼ੂਗਰ ਲੈਵਲ ਹੈ ਉਸ 'ਤੇ ਨਹੀਂ ਆਉਂਦੇ। ਇਸ ਲਈ ਕਿਉਂਕਿ ਇਹ ਬਿਮਾਰੀ ਸਾਇਲੈਂਟ ਹੈ, ਇੰਪੋਰਟੈਂਟ ਇਹ ਹੈ ਕਿ ਇਸਦਾ ਜਿਹੜਾ ਟੈਸਟ ਹੈ ਸ਼ੂਗਰ ਦਾ, ਇਹ ਜਿਨ੍ਹਾਂ ਨੂੰ ਰਿਸਕ ਹੈਗਾ ਡਾਇਬਟੀਜ਼ ਦਾ, ਉਹਨਾਂ ਨੂੰ ਘੱਟ ਉਮਰ ਤੋਂ ਹੀ ਇਹ ਟੈਸਟਿੰਗ ਹਰ ਸਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ, ਲੱਛਣਾਂ ਦੀ ਵੇਟ ਨਹੀਂ ਕਰਨੀ।
1: ਅਤੇ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਇਹ ਜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਸਦਾ ਰਿਸਕ ਹੁੰਦਾ ਜੀ?
0: ਕੁਛ ਲੋਕਾਂ ਨੂੰ ਡਾਇਬਟੀਜ਼ ਹੋਣ ਦਾ ਖਤਰਾ ਜ਼ਿਆਦਾ ਹੈ। ਇਹ ਲੋਕ ਉਹ ਹੁੰਦੇ ਹੈ ਜਿਨ੍ਹਾਂ ਦਾ ਸ਼ੁਰੂ ਤੋਂ ਵਜ਼ਨ ਜ਼ਿਆਦਾ ਹੋਵੇ, ਜਾਂ ਹੁਣ ਇਕਦਮ ਵਜ਼ਨ ਵਧਿਆ ਹੋਵੇ, ਜਾਂ ਕਿਸੇ ਦੇ ਘਰ ਵਿੱਚ ਆਲਰੇਡੀ ਪੇਰੈਂਟਸ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਜਾਂ ਭੈਣ ਭਰਾ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਉਹਨਾਂ ਨੂੰ ਖਤਰਾ ਜ਼ਿਆਦਾ ਹੁੰਦਾ ਹੈ। ਜਾਂ ਫਿਰ ਕਿਸੇ ਮਹਿਲਾ ਨੂੰ ਗਰਭ ਦੇ ਦੌਰਾਨ ਡਾਇਬਟੀਜ਼ ਹੋ ਗਈ, ਜਿਹਨੂੰ ਅਸੀਂ ਜੈਸਟੇਸ਼ਨਲ ਡਾਇਬਟੀਜ਼ ਕਹਿੰਦੇ ਹਾਂ, ਉਹ ਵੀ ਖਤਰੇ 'ਚ ਹੁੰਦੇ ਹੈ। ਸੋ ਇਹ ਵਾਲੇ ਰਿਸਕ ਫੈਕਟਰਸ ਜਿਨ੍ਹਾਂ ਨੂੰ ਹੈ, ਉਹਨਾਂ ਨੂੰ ਖਾਸ ਕਰਕੇ ਟੈਸਟਿੰਗ ਜਿਹੜੀ ਹੈ ਘੱਟ ਉਮਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ।
1: ਤਾਂ ਪਿਆਰੇ ਦਰਸ਼ਕੋ, ਅਸੀਂ ਅੱਜ ਹੈਲਦੀ ਲਾਈਫ ਦੇ ਵਿੱਚ ਡਾਕਟਰ ਗਗਨ ਪ੍ਰਿਆ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਹੋਰ ਵੀ ਜੋ ਖਾਸ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ। ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।
2: ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਲੁਕਿਆ ਬੈਠਾ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ। ਲੈ ਕੇ ਆ ਰਿਹਾ ਤੁਹਾਡੇ ਲਈ ਇੱਕ ਨਵੇਕਲਾ ਪ੍ਰੋਗਰਾਮ ਜਿਸ ਦਾ ਨਾਮ ਹੈ ਲਾਈਟ ਕੈਮਰਾ ਐਂਡ ਚੱਕ ਦਿਓ ਫੱਟੇ।
1: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਜਿੱਥੇ ਕਿ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਹੁਣ ਖਾਸ ਤੌਰ 'ਤੇ ਗੱਲਬਾਤ ਚੱਲ ਰਹੀ ਹੈ ਡਾਇਬਟੀਜ਼ ਦੇ ਬਾਰੇ 'ਚ। ਤਾਂ ਡਾਕਟਰ ਸਾਹਿਬ, ਇੱਕ ਸਵਾਲ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਡਾਇਬਟੀਜ਼ ਪਾਈ ਜਾਂਦੀ ਸੀ, ਪਰ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਪਾਈ ਜਾਂਦੀ ਹੈ, ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ?
0: ਹਾਂ ਇਮਤਿਆਜ਼ ਜੀ, ਬਿਲਕੁਲ, ਹੁਣ ਬਹੁਤ ਘੱਟ ਉਮਰ ਵਿੱਚ ਵੀ ਜਿਹੜੀ ਟਾਈਪ 2 ਡਾਇਬਟੀਜ਼ ਹੈ, ਇਹ 25-30 ਸਾਲ 'ਤੇ ਵੀ ਆਮ ਆ ਰਹੀ ਹੈ। ਔਰ ਬਹੁਤ ਅਚੰਬੇ ਦੀ ਗੱਲ ਇਹ ਹੈ ਕਿ 15-20 ਸਾਲ ਦੇ ਜਿਹੜੇ ਬੱਚੇ ਵੀ ਹੈ, ਨੌਜਵਾਨ ਹੈ, ਉਹਨਾਂ ਵਿੱਚ ਵੀ ਟਾਈਪ 2 ਡਾਇਬਟੀਜ਼ ਦੀ ਬਿਮਾਰੀ ਵੱਧ ਰਹੀ ਹੈ। ਇਸਦਾ ਮੇਨ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਜਿਹੜਾ ਲਾਈਫ ਸਟਾਈਲ ਹੈ, ਰਹਿਣ ਸਹਿਣ ਪੂਰਾ ਚੇਂਜ ਹੋ ਗਿਆ ਹੈ, ਫਾਸਟ ਫੂਡ ਬਹੁਤ ਵੱਧ ਗਿਆ ਹੈ, ਸੀਡੈਂਟਰੀ ਲਾਈਫ, ਹਰ ਕੰਮ ਵਿੱਚ ਬੈਠੇ ਰਹਿਣਾ, ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੀ ਇੱਕ ਡਰਾਸਟਿਕ ਚੇਂਜ ਆਇਆ ਹੈ ਪੋਪੂਲੇਸ਼ਨ ਦੇ ਵਿੱਚ।
1: ਤਾਂ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਲੋਕਾਂ 'ਚ ਨਾ ਇੱਕ ਸਟਿਗਮਾ ਹੈ, ਲੋਕ ਛਪਾਉਂਦੇ ਬਹੁਤ ਨੇ ਆਪਣੇ ਡਾਕਟਰ ਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਣ ਲੱਗੇ, ਉਹਨਾਂ ਨੂੰ ਬਹੁਤ ਡਰ ਲੱਗਦਾ ਕਿ ਅਗਰ ਅਸੀਂ ਡਾਕਟਰ ਨੂੰ ਦੱਸ ਦੇਵਾਂਗੇ ਤਾਂ ਸਾਨੂੰ ਕੋਈ ਪੱਕੀ ਜਿਹੜੀ ਦਵਾਈ ਆ ਉਹਦੇ ਉੱਪਰ ਲਗਾ ਦਿੱਤਾ ਜਾਊਗਾ, ਫਿਰ ਪੱਕੇ ਟੀਕਿਆਂ ਦੇ ਉੱਪਰ ਲਾ ਦਿੱਤਾ ਜਾਊਗਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
0: ਇਮਤਿਆਜ਼ ਜੀ, ਇਹ ਬਹੁਤ ਹੀ ਵੱਡਾ ਚੈਲੰਜ ਹੈ ਸਾਡੇ ਲਈ ਵੀ ਕਿ ਲੋਕੀ ਡਾਕਟਰ ਤੋਂ ਆਉਣ ਤੋਂ ਡਰਦੇ ਬਹੁਤ ਹੈ, ਉਹ ਛੁਪਾਉਣਾ ਚਾਹੁੰਦੇ ਆ ਸੋਸਾਇਟੀ ਤੋਂ, ਜਿੱਦਾਂ ਕਿ ਕੋਈ ਬਿਮਾਰੀ ਬਹੁਤ ਉਹ ਵੱਡੀ ਚੀਜ਼ ਹੋ ਗਈ, ਅਸੀਂ ਲੁਕਾ ਕੇ ਰੱਖਣੀ ਹੈ। ਇਸ ਦਾ ਐਕਚੁਅਲੀ ਨੁਕਸਾਨ ਬਹੁਤ ਹੁੰਦਾ ਹੈ। ਇੱਕ ਗੱਲ ਸਮਝਣੀ ਹੈ ਕਿ ਡਾਇਬਟੀਜ਼ ਜਿਹੜੀ ਬਿਮਾਰੀ ਹੈ ਉਹ ਕੋਈ ਤੁਹਾਡੀ ਗਲਤੀ ਕਰਕੇ ਨਹੀਂ ਹੋਈ, ਉਹ ਇੱਕ ਰਿਸਕ ਸੀਗਾ ਜਿਹੜਾ ਸਾਹਮਣੇ ਆ ਗਿਆ। ਔਰ ਜਿੰਨਾ ਜਲਦੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਔਰ ਉਸਨੂੰ ਕੰਟਰੋਲ ਵਿੱਚ ਰੱਖਾਂਗੇ, ਉਨਾ ਹੀ ਜਿਹੜਾ ਅੱਗੇ ਫਿਊਚਰ ਲਾਈਫ ਹੈ ਜਿਹੜੇ ਡਾਇਬਟੀਜ਼ ਦੇ ਨਾਲ ਰਿਸਕ ਹੁੰਦੇ ਹੈ ਉਹ ਘੱਟ ਜਾਂਦੇ ਹੈ। ਇਸ ਲਈ ਇਲਾਜ ਸਹੀ ਟਾਈਮ 'ਤੇ ਸ਼ੁਰੂ ਹੋਣਾ ਚਾਹੀਦਾ ਹੈ ਔਰ ਜਿੱਦਾਂ ਹੀ ਡਾਇਬਟੀਜ਼ ਦਾ ਪਤਾ ਚੱਲੇ ਉਸੀ ਟਾਈਮ ਡਾਕਟਰ ਕੋਲ ਜਾਣਾ ਚਾਹੀਦਾ ਹੈ, ਸਲਾਹ ਲੈਣੀ ਚਾਹੀਦੀ ਹੈ। ਹੁਣ ਇਹ ਸਮਝਣ ਦੀ ਲੋੜ ਹੈ ਕਿ ਡਾਇਬਟੀਜ਼ ਵੀ ਆਮ ਬਿਮਾਰੀਆਂ ਦੀ ਤਰ੍ਹਾਂ ਇੱਕ ਬਿਮਾਰੀ ਹੈ, ਇਸਨੂੰ ਸਿਰਫ ਦੇਸੀ ਨੁਸਖਿਆਂ ਨਾਲ ਜਾਂ ਸਿਰਫ ਖਾਣ ਪਾਣ ਦੇ ਕੰਟਰੋਲ ਨਾਲ ਕੰਪਲੀਟਲੀ ਠੀਕ ਨਹੀਂ ਕੀਤਾ ਜਾ ਸਕਦਾ। ਕਿਸੇ ਨਾ ਕਿਸੇ

0: ਸਟੇਜ 'ਤੇ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਔਰ ਕਿਸੇ ਸਟੇਜ 'ਤੇ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਹੁੰਦੀ ਹੈ। ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
1: ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ, ਇਹਦੇ ਵਿੱਚ ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ। ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੇ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ, ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਚੁਟਕੀ ਵਜਾਉਣ ਤੋਂ ਪਹਿਲਾਂ ਪਹਿਲਾਂ ਠੀਕ ਹੋ ਜਾਵਾਂਗੇ, ਇਹਦੇ ਬਾਰੇ ਜ਼ਰੂਰ ਦੱਸੋ ਜੀ।
0: ਹਾਂ, ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸਦਾ ਇਲਾਜ ਹੋ ਸਕਦਾ ਹੈ। ਜਦਕਿ ਜੋ ਇੰਪੋਰਟੈਂਟ ਕੀ ਹੈ, ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ। ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ। ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ। ਇੱਕ ਪ੍ਰੈਗਨੈਂਟ ਲੇਡੀ, ਗਰਭਵਤੀ ਲੇਡੀ ਜਿਹੜੀ ਹੈ, ਉਸਦੀ ਡਾਇਟ ਡਿਫਰੈਂਟ ਹੋਏਗੀ, ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ। ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ। ਉਸਦੇ ਇਲਾਵਾ ਐਕਸਰਸਾਈਜ਼ ਜਿਹੜੀ ਹੈ ਉਹ ਵੀ ਆਪਣੀ ਫਿਟਨੈਸ ਲਈ ਔਰ ਈਵਨ ਸ਼ੂਗਰ ਕੰਟਰੋਲ ਲਈ ਉਸਦਾ ਵੀ ਮਹੱਤਵ ਹੈਗਾ ਹੈ। ਔਰ ਇਸ ਦੇ ਇਲਾਵਾ ਜਿਹੜੀਆਂ ਹੈ, ਦੇਸੀ ਨੁਸਖੇ ਅਕਸਰ ਕੰਮ ਨਹੀਂ ਕਰਦੇ ਹੈ, ਉਹ ਫੇਲ ਹੋ ਜਾਣਗੇ ਔਰ ਉਸ ਦੌਰਾਨ ਵਿੱਚ 5-7 ਸਾਲ ਜਿਹੜੇ ਹੈ ਉਹ ਬਿਮਾਰੀ ਦੇ ਵੇਸਟ ਹੋ ਜਾਂਦੇ ਹੈ। ਔਰ ਇਹੀ 5-7 ਸਾਲ ਜਿਹੜੇ ਪਹਿਲੇ ਸਾਲ ਹੈ ਇਹ ਬਹੁਤ ਮਹੱਤਵ ਰੱਖਦੇ ਹੈ, ਕਿਉਂਕਿ ਜਿਹੜੀ ਅਸੀਂ ਸਟੱਡੀਜ਼ ਦੇਖਦੇ ਹਾਂ ਜਿਨ੍ਹਾਂ ਦਾ ਡਾਇਬਟੀਜ਼ ਕੰਟਰੋਲ ਪਹਿਲੇ 5-10 ਸਾਲ ਵਿੱਚ ਅੱਛਾ ਰਿਹਾ ਹੈ, ਉਹਨਾਂ ਨੂੰ ਅੱਗੇ ਚੱਲ ਕੇ ਕੰਪਲੀਕੇਸ਼ਨਸ ਜਿਹੜੇ ਸ਼ੂਗਰ ਦੇ ਹੈ ਉਹ ਨਹੀਂ ਆਉਂਦੇ, ਜਾਂ ਜਿਨ੍ਹਾਂ ਦਾ ਕੰਟਰੋਲ ਖਰਾਬ ਰਿਹਾ ਹੈ ਉਹਨਾਂ ਵਿੱਚ ਕੰਪਲੀਕੇਸ਼ਨਸ ਦਾ ਖਤਰਾ ਐਕਚੁਅਲੀ ਵੱਧ ਜਾਂਦਾ ਹੈ
1: ਜੀ। ਤਾਂ ਡਾਕਟਰ ਸਾਹਿਬ, ਅਜਿਹੇ ਕਿਹੜੇ ਕੰਪਲੀਕੇਸ਼ਨ ਨੇ ਜਿਹੜੇ ਇਹਦੇ ਵਿੱਚ ਆ ਸਕਦੇ ਨੇ?
0: ਇਹ ਬਹੁਤ ਹੀ ਅਹਿਮ ਸਵਾਲ ਹੈ ਔਰ ਲੋਕਾਂ ਨੂੰ ਇਹ ਬਹੁਤ ਇੰਪੋਰਟੈਂਟ ਹੈ ਇਹ ਗੱਲ ਸਮਝਣੀ। ਇਨਫੈਕਟ ਜੇ ਅਸੀਂ ਦੇਖੀਏ ਤਾਂ ਅੱਧੇ ਲੋਕਾਂ ਨੂੰ ਡਾਇਬਟੀਜ਼ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਡਾਇਬਟੀਜ਼ ਹੈ। ਜਿਨ੍ਹਾਂ ਨੂੰ ਪਤਾ ਹੈ ਉਹਨਾਂ ਤੋਂ ਵੀ 80% ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਡਾਇਬਟੀਜ਼ ਨਾਲ ਕੀ ਖਤਰਾ ਹੈ ਸਰੀਰ ਨੂੰ। ਹੁਣ ਜਿਹੜੇ ਔਰਗਨਸ ਇਨਵੋਲਵ ਹੋ ਸਕਦੇ ਹੈ, ਸਭ ਤੋਂ ਪਹਿਲਾਂ ਤਾਂ ਹਾਰਟ, ਜਿੱਦਾਂ ਹਾਰਟ ਅਟੈਕਸ ਦਾ ਖਤਰਾ ਵੱਧਦਾ ਹੈਗਾ, ਹਾਰਟ ਫੇਲੀਅਰ ਦਾ ਖਤਰਾ ਜ਼ਿਆਦਾ ਹੁੰਦਾ ਹੈ। ਔਰ ਉਸ ਦੇ ਇਲਾਵਾ ਕਿਡਨੀ ਇੱਕ ਮੇਜਰ ਔਰਗਨ ਹੈ ਜਿਹੜਾ ਗੁਰਦਾ ਕਹਿੰਦੇ ਹਾਂ ਅਸੀਂ। ਇਨਫੈਕਟ ਗੁਰਦੇ ਦੇ ਫੇਲੀਅਰ ਦਾ ਸਭ ਤੋਂ ਵੱਡਾ ਕਾਰਨ ਇਸ ਵਕਤ ਪੂਰੇ ਦੁਨੀਆ ਵਿੱਚ ਇਸ ਵੇਲੇ ਡਾਇਬਟੀਜ਼ ਹੀ ਹੈ। ਉਸ ਦੇ ਇਲਾਵਾ ਅੱਖਾਂ ਵਿੱਚ ਅੰਧੇਪਨ ਦਾ ਕਾਰਨ ਵੀ ਡਾਇਬਟੀਜ਼ ਇੱਕ ਅਹਿਮ ਕਾਰਨ ਹੈ। ਪੈਰਾਂ ਦੀ ਨਸਾਂ ਖਰਾਬ ਹੋਣਾ ਜਾਂ ਪੈਰਾਂ ਦੇ ਜਿਹੜੇ ਬਲੱਡ ਸਰਕੂਲੇਸ਼ਨ ਵੈਸਲਸ ਹੁੰਦੇ ਹੈ ਉਹ ਬਲੋਕ ਹੋ ਸਕਦੇ ਹੈ, ਉਸ ਕਰਕੇ ਪੈਰਾਂ ਵਿੱਚ ਅਲਸਰਸ ਜਾਂ ਕੋਈ ਹੋਰ ਡਿਫੋਰਮਿਟੀਜ਼ ਡਿਵੈਲਪ ਹੋ ਸਕਦੀਆਂ ਹੈ। ਸੋ ਇਹ ਬਹੁਤ ਹੀ ਇੰਪੋਰਟੈਂਟ ਔਰਗਨਸ ਹੈਗੇ ਹੈ ਜਿਨ੍ਹਾਂ ਨਾਲ ਲਾਈਫ ਬਹੁਤ ਸਹੀ ਚੱਲਦੀ ਹੈ। ਜੇ ਇਹ ਡੈਮੇਜ ਹੋ ਜਾਣ ਤਾਂ ਡਾਇਬਟੀਜ਼ ਦਾ ਟ੍ਰੀਟਮੈਂਟ ਬਹੁਤ ਕੰਪਲੀਕੇਟ ਹੋ ਜਾਂਦਾ ਹੈ
1: ਜੀ। ਡਾਕਟਰ ਸਾਹਿਬ, ਬਹੁਤ ਜਿਹੜੀ ਖਾਸ ਜਾਣਕਾਰੀ ਹੈ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਤਾਂ ਡਾਕਟਰ ਸਾਹਿਬ, ਜਿਵੇਂ ਕਿ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਅਸੀਂ ਸਿਹਤ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਜਾਗਰੂਕਤਾ ਵਾਲੀਆਂ ਚੀਜ਼ਾਂ ਨੇ ਉਹ ਲੋਕਾਂ ਸਾਹਮਣੇ ਲੈ ਕੇ ਆ ਰਹੇ ਹਾਂ, ਤਾਂ ਵਿਸ਼ਵ ਪੱਧਰ ਦੇ ਉੱਪਰ ਕੁਝ ਅਜਿਹੀਆਂ ਸੰਸਥਾਵਾਂ ਨੇ ਜੋ ਇਸ ਦੇ ਬਾਰੇ 'ਚ ਕੰਮ ਕਰ ਰਹੀਆਂ ਨੇ?
0: ਹਾਂ, ਇੱਕ ਵਰਲਡ ਹੈਲਥ ਔਰਗਨਾਈਜੇਸ਼ਨ ਹੈ, ਅਸੀਂ ਸਾਰਾ ਇਹ ਨਾਮ ਹੁਣ ਅਕਸਰ ਸੁਣਿਆ ਹੋਇਆ ਹੈ ਕੋਵਿਡ ਦੇ ਚੱਕਰ ਵਿੱਚ, ਵਰਲਡ ਹੈਲਥ ਔਰਗਨਾਈਜੇਸ਼ਨ ਦਾ। ਬਹੁਤ ਸਾਲਾਂ ਤੋਂ ਵਰਲਡ ਹੈਲਥ ਔਰਗਨਾਈਜੇਸ਼ਨ 14 ਨਵੰਬਰ ਨੂੰ ਵਰਲਡ ਡਾਇਬਟੀਜ਼ ਡੇ ਮਾਰਕ ਕਰਦੀ ਹੈ। ਹਰ ਸਾਲ ਇੱਕ ਥੀਮ ਚੁਣਿਆ ਜਾਂਦਾ ਹੈ, ਇਹ ਜਨਰਲ ਅਵੇਅਰਨੈਸ ਲਈ ਹੈ ਕਿ ਆਮ ਲੋਕਾਂ ਨੂੰ ਡਾਇਬਟੀਜ਼ ਦੇ ਬਾਰੇ ਜਾਗਰੂਕਤਾ ਹੋਏ, ਪਤਾ ਚੱਲੇ ਕਿ ਕੀ ਕਰਨਾ ਹੈ, ਕੀ ਇਸ ਦੇ ਕਾਰਨ ਹੁੰਦੇ ਹੈ ਔਰ ਕੀ ਸਲਿਊਸ਼ਨ ਹੈ। ਹਰ ਸਾਲ ਇੱਕ ਥੀਮ ਲਿੱਤਾ ਜਾਂਦਾ ਹੈ 14 ਨਵੰਬਰ ਲਈ, ਔਰ ਜਿਹੜਾ ਇਸ ਸਾਲ ਦਾ ਥੀਮ ਹੈ ਉਹ ਹੈ ਐਕਸੈਸ ਟੂ ਡਾਇਬਟੀਜ਼ ਕੇਅਰ, ਤਾਂ ਕਿ ਹਰ ਗਲੀ ਨੁੱਕੜ ਵਿੱਚ, ਘਰ ਘਰ ਵਿੱਚ ਡਾਇਬਟੀਜ਼ ਦੀ ਜਾਣਕਾਰੀ ਹੋਏ, ਉਹਨਾਂ ਨੂੰ ਡਾਇਬਟੀਜ਼ ਦੇ ਇਲਾਜ ਦੀ ਸੁਵਿਧਾਵਾਂ ਸਹੀ ਤਰ੍ਹਾਂ ਮਿਲਣ ਔਰ ਜਲਦੀ ਇਸ ਦਾ ਇਲਾਜ ਕੀਤਾ ਜਾਏ।
1: ਤਾਂ ਡਾਕਟਰ ਸਾਹਿਬ ਨੇ ਬਹੁਤ ਖਾਸ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਅਤੇ ਇਹ ਜੋ ਖਾਸ ਜਾਣਕਾਰੀ ਹੈ ਡਾਇਬਟੀਜ਼ ਦੇ ਬਾਰੇ 'ਚ ਇਹ ਹੋਰ ਅੱਗੇ ਅਸੀਂ ਵਧਾਵਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।

0: ਬਣਦੇ ਅਸੀਂ ਵੱਡੇ ਸਾਡੇ ਕੰਮ ਖੁਸ਼ਹਾਲ ਰਹਿੰਦੇ ਖੁਸ਼ੀਆਂ ਵੰਡਦੇ ਨਾਲੇ ਕਰਦੇ
1: ਦੁਬਾਰਾ ਹੋ ਜਾਵੇ
2: ਸੈਮਸੌਂਗ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸ ਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਉਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋਅ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋਅ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਿਟੀਜ਼ ਹੈ, ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਿਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨਸ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਲੰਬੇ ਸੂਈਆਂ ਦਾ ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਹੈ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ, ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਜਿਹੀ ਸੂਈ ਆਉਂਦੀ ਹੈ, ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ, ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ, ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ ਹੈ। ਤਾਂ ਡਾਕਟਰ ਸਾਹਿਬ, ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਟਿਕਸ ਵਾਸਤੇ, ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ?
1: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ। ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ, ਕਿ ਜਿਹੜੀ ਕਮੀਆਂ ਹੈ, ਪੇਸ਼ੀਆਂ ਹੈ, ਉਹ ਪੂਰੀ ਕੀਤੀ ਜਾਣ, ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਸ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਿਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਿਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਿਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ, ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਿਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਿਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਿਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
1: ਧੰਨਵਾਦ ਜੀ।
0: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ। ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ TV ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ, ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।

0: a very good day on 21st of June, which is celebrated all over the world as a World Yoga Day. This is the gift from India to mankind. And you would realize the importance of yoga, not only when you are here, but wherever I have been abroad, whether be it any airport in the United States or in Europe, or even in places you see on the beaches of Tel Aviv, you will find that there are many yoga centers, there are yoga rooms for people, and shows how immensely popular our ancient Indian tradition is spreading. And being a cardiologist, let me tell you, there are immense benefits of yoga on the heart and on the whole body. As per Hatha Yoga, not only it improves the exercise endurance and muscle flexibility, but also it has got positive benefits in reducing the heart rate, it reduces the blood pressure, it would increase the heart rate variability, which is a very risk factor for sudden cardiac death. It has got a lot of benefit by increasing the vagal tone and also helps in reducing anxiety and depression, which is often associated with coronary artery disease. The European Journal of Preventive Cardiology, after a meta-analysis of various trials, has come to the conclusion that it is a useful add-on therapy in cases of coronary artery disease, in stable heart failure, and in cardiac dysarrhythmias. So friends, on this occasion of World Yoga Day on the 21st of June, let us all resolve to make yoga as a part of our existence. And we as doctors should practice it ourselves and also pass on this valuable knowledge to the world, to our patients for their benefit. And I'm very sure we will go and we would have a lot of publications and papers to support scientifically what is our ancient heritage. But finally, let me tell you one thing. Yoga is an add-on therapy. It is not a replacement. Just because you do yoga and you do pranayams, which will increase your exercise capacity, your pulmonary function test, that does not mean that you have to stop taking your cardiac medicines for heart, for hypertension. It is an add-on therapy and should not replace interventions. Thank you very much. Jai Hind.
1: ਸਤਿ ਸ਼੍ਰੀ ਅਕਾਲ ਜੀ ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਅਤੇ ਅੱਜ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਣ ਜਾ ਰਹੇ ਹਾਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਜੋ ਕਿ MD DM ਨੇ ਐਂਡੋਕ੍ਰੀਨੋਲੋਜੀ ਦੇ ਵਿੱਚ ਅਤੇ ਅੱਜ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ। ਅਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
2: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ, ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ। ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ, ਇਹ ਸਾਡੇ ਹਾਰਮੋਨ ਗਲੈਂਡਸ, ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਹੈ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਜ਼ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ। ਸਾਰੀ ਸਾਇੰਸ ਉਸਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ, ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ।
1: ਜੀ, ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ?
2: ਹਾਂ, ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਸ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ, ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ।
1: ਜੀ, ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ।
2: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ, ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ। ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ, ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀ ਡਿਸਪੋਜੀਸ਼ਨ ਹੈ। ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਨ ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ। ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਨਾ ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ। ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ ਹੈ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ। ਸੋ ਇਹ ਦੋ ਮੇਜਰ ਕਾਰਨ ਹੈ ਕਿ ਡਾਇਬਟੀਜ਼ ਵੱਧਦੀ ਜਾ ਰਹੀ ਹੈ। ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ। ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁਲ ਹੋ ਗਈ ਹੈ, ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
1: ਤਾਂ ਡਾਕਟਰ ਸਾਹਿਬ, ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
2: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਟੀਜ਼ ਲਗਭਗ 5-10% ਲੋਕਾਂ 'ਚ ਹੁੰਦੀ ਹੈ। ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕ੍ਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ। ਸੋ ਇਹ ਟਾਈਪ 1 ਡਾਇਬਟੀਜ਼ ਸਿਰਫ ਉਸ ਕਰਕੇ ਹੁੰਦੀ ਹੈ ਕਿ ਇਨਸੁਲਿਨ ਸਿਕਰੀਸ਼ਨ ਜਿਹੜੀ ਹੈ ਉਹ ਘੱਟ ਗਈ ਹੈ, ਔਰ ਇਸਦਾ ਇਲਾਜ ਸਿਰਫ ਔਰ ਸਿਰਫ ਇਨਸੁਲਿਨ ਦੇ ਟੀਕਿਆਂ ਨਾਲ ਹੀ ਹੋ ਸਕਦਾ ਹੈ। ਟਾਈਪ 2 ਡਾਇਬਟੀਜ਼ ਵਿੱਚ ਕਈ ਵਾਰੀ ਗੋਲੀਆਂ ਕੰਮ ਕਰ ਜਾਂਦੀਆਂ, ਅਕਸਰ ਦਵਾਈਆਂ ਕੰਮ ਕਰ ਜਾਂਦੀਆਂ, ਕੁਝ ਸਟੇਜ 'ਤੇ ਇਨਸੁਲਿਨ ਲਾਉਣੀ ਪੈਂਦੀ ਹੈ, ਬਟ ਟਾਈਪ 1 ਡਾਇਬਟੀਜ਼ ਵਿੱਚ ਇਨਸੁਲਿਨ ਹੀ ਉਸਦਾ ਇਲਾਜ ਹੈ
1: ਜੀ। ਤਾਂ ਡਾਕਟਰ ਸਾਹਿਬ, ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ, ਉਹਨਾਂ ਨੂੰ ਇਹ ਵੀ ਜ਼ਰੂਰ ਦੱਸਣਾ ਜੀ ਕਿ ਡਾਇਬਟੀਜ਼ ਦੇ ਲੱਛਣ ਕੀ ਨੇ।
2: ਡਾਇਬਟੀਜ਼ ਨੂੰ ਅਸੀਂ ਇੱਕ ਸਾਇਲੈਂਟ ਬਿਮਾਰੀ ਮੰਨਦੇ ਹਾਂ, ਕਿਉਂਕਿ ਉਸਦੇ ਲੱਛਣ ਕਾਫੀ ਲੇਟ ਸਟੇਜ 'ਤੇ ਆਉਂਦੇ ਹਨ। ਜਿਹੜੇ ਆਮ ਲੋਕਾਂ 'ਚ ਪਤਾ ਹੈ ਲੋਕਾਂ ਨੂੰ ਕਿ ਉਸਦੇ ਲੱਛਣ ਹੁੰਦੇ ਹੈ, ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣਾ, ਜਾਂ ਵਜ਼ਨ ਕਿਸੇ ਦਾ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਾਂ ਥਕਾਵਟ ਹੈ, ਕਮਜ਼ੋਰੀ ਹੈ, ਇਹ ਲੱਛਣ ਕਾਫੀ ਹਾਈ ਬਲੱਡ ਸ਼ੂਗਰ ਲੈਵਲ 'ਤੇ ਆਉਂਦੇ ਹੈ, ਜਿਹੜੀ ਕਿ ਰੂਟੀਨ ਬਲੱਡ ਸ਼ੂਗਰ ਲੈਵਲ ਹੈ ਉਸ 'ਤੇ ਨਹੀਂ ਆਉਂਦੇ। ਇਸ ਲਈ, ਕਿਉਂਕਿ ਇਹ ਬਿਮਾਰੀ ਸਾਇਲੈਂਟ ਹੈ, ਇੰਪੋਰਟੈਂਟ ਇਹ ਹੈ ਕਿ ਇਸਦਾ ਜਿਹੜਾ ਟੈਸਟ ਹੈ ਸ਼ੂਗਰ ਦਾ, ਇਹ ਜਿਨ੍ਹਾਂ ਨੂੰ ਰਿਸਕ ਹੈਗਾ ਡਾਇਬਟੀਜ਼ ਦਾ, ਉਹਨਾਂ ਨੂੰ ਘੱਟ ਉਮਰ ਤੋਂ ਹੀ ਇਹ ਟੈਸਟਿੰਗ ਹਰ ਸਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ, ਲੱਛਣਾਂ ਦੀ ਵੇਟ ਨਹੀਂ ਕਰਨੀ।
1: ਅਤੇ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਇਹ ਜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਸਦਾ ਰਿਸਕ ਹੁੰਦਾ ਜੀ?
2: ਕੁਛ ਲੋਕਾਂ ਨੂੰ ਡਾਇਬਟੀਜ਼ ਹੋਣ ਦਾ ਖਤਰਾ ਜ਼ਿਆਦਾ ਹੈ। ਇਹ ਲੋਕ ਉਹ ਹੁੰਦੇ ਹੈ ਜਿਨ੍ਹਾਂ ਦਾ ਸ਼ੁਰੂ ਤੋਂ ਵਜ਼ਨ ਜ਼ਿਆਦਾ ਹੋਵੇ, ਜਾਂ ਹੁਣ ਇਕਦਮ ਵਜ਼ਨ ਵਧਿਆ ਹੋਵੇ, ਜਾਂ ਕਿਸੇ ਦੇ ਘਰ ਵਿੱਚ ਆਲਰੇਡੀ ਪੇਰੈਂਟਸ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਜਾਂ ਭੈਣ ਭਰਾ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਉਹਨਾਂ ਨੂੰ ਖਤਰਾ ਜ਼ਿਆਦਾ ਹੁੰਦਾ ਹੈ। ਜਾਂ ਫਿਰ ਕਿਸੇ ਮਹਿਲਾ ਨੂੰ ਗਰਭ ਦੇ ਦੌਰਾਨ ਡਾਇਬਟੀਜ਼ ਹੋ ਗਈ, ਜਿਹਨੂੰ ਅਸੀਂ ਜੈਸਟੇਸ਼ਨਲ ਡਾਇਬਟੀਜ਼ ਕਹਿੰਦੇ ਹਾਂ, ਉਹ ਵੀ ਖਤਰੇ 'ਚ ਹੁੰਦੇ ਹੈ। ਸੋ ਇਹ ਵਾਲੇ ਰਿਸਕ ਫੈਕਟਰਸ ਜਿਨ੍ਹਾਂ ਨੂੰ ਹੈ, ਉਹਨਾਂ ਨੂੰ ਖਾਸ ਕਰਕੇ ਟੈਸਟਿੰਗ ਜਿਹੜੀ ਹੈ ਘੱਟ ਉਮਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ।
1: ਤਾਂ ਪਿਆਰੇ ਦਰਸ਼ਕੋ, ਅਸੀਂ ਅੱਜ ਹੈਲਦੀ ਲਾਈਫ ਦੇ ਵਿੱਚ ਡਾਕਟਰ ਗਗਨ ਪ੍ਰਿਆ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਹੋਰ ਵੀ ਜੋ ਖਾਸ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।
3: ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਲੁਕਿਆ ਬੈਠਾ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ। ਲੈ ਕੇ ਆ ਰਿਹਾ ਤੁਹਾਡੇ ਲਈ ਇੱਕ ਨਵੇਕਲਾ ਪ੍ਰੋਗਰਾਮ, ਜਿਸ ਦਾ ਨਾਮ ਹੈ ਲਾਈਟ ਕੈਮਰਾ ਐਂਡ ਚੱਕ ਦਿਓ ਫੱਟੇ।
1: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਜਿੱਥੇ ਕਿ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਹੁਣ ਖਾਸ ਤੌਰ 'ਤੇ ਗੱਲਬਾਤ ਚੱਲ ਰਹੀ ਹੈ ਡਾਇਬਟੀਜ਼ ਦੇ ਬਾਰੇ 'ਚ। ਤਾਂ ਡਾਕਟਰ ਸਾਹਿਬ, ਇੱਕ ਸਵਾਲ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਡਾਇਬਟੀਜ਼ ਪਾਈ ਜਾਂਦੀ ਸੀ, ਪਰ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਪਾਈ ਜਾਂਦੀ ਹੈ, ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ?
2: ਹਾਂ ਇਮਤਿਆਜ਼ ਜੀ, ਬਿਲਕੁਲ, ਹੁਣ ਬਹੁਤ ਘੱਟ ਉਮਰ ਵਿੱਚ ਵੀ ਜਿਹੜੀ ਟਾਈਪ 2 ਡਾਇਬਟੀਜ਼ ਹੈ ਇਹ 25-30 ਸਾਲ 'ਤੇ ਵੀ ਆਮ ਆ ਰਹੀ ਹੈ, ਔਰ ਬਹੁਤ ਅਚੰਬੇ ਦੀ ਗੱਲ ਇਹ ਹੈ ਕਿ 15-20 ਸਾਲ ਦੇ ਜਿਹੜੇ ਬੱਚੇ ਵੀ ਹੈ, ਨੌਜਵਾਨ ਹੈ, ਉਹਨਾਂ ਵਿੱਚ ਵੀ ਟਾਈਪ 2 ਡਾਇਬਟੀਜ਼ ਦੀ ਬਿਮਾਰੀ ਵੱਧ ਰਹੀ ਹੈ। ਇਸਦਾ ਮੇਨ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਜਿਹੜਾ ਲਾਈਫ ਸਟਾਈਲ ਹੈ, ਰਹਿਣ ਸਹਿਣ ਪੂਰਾ ਚੇਂਜ ਹੋ ਗਿਆ ਹੈ, ਫਾਸਟ ਫੂਡ ਬਹੁਤ ਵੱਧ ਗਿਆ ਹੈ, ਸੀਡੈਂਟਰੀ ਲਾਈਫ, ਹਰ ਕੰਮ ਵਿੱਚ ਬੈਠੇ ਰਹਿਣਾ, ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੀ ਇੱਕ ਡਰਾਸਟਿਕ ਚੇਂਜ ਆਇਆ ਹੈ ਪੋਪੂਲੇਸ਼ਨ ਦੇ ਵਿੱਚ।
1: ਤਾਂ ਡਾਕਟਰ ਸਾਹਿਬ ਇਹ ਵੀ ਜਾਣਨਾ ਚਾਹਾਂਗੇ ਕਿ ਲੋਕਾਂ 'ਚ ਨਾ ਇੱਕ ਸਟਿਗਮਾ ਹੈ, ਲੋਕ ਛਪਾਉਂਦੇ ਬਹੁਤ ਨੇ ਆਪਣੇ ਡਾਕਟਰ ਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਣ ਲੱਗੇ, ਉਹਨਾਂ ਨੂੰ ਬਹੁਤ ਡਰ ਲੱਗਦਾ ਕਿ ਅਗਰ ਅਸੀਂ ਡਾਕਟਰ ਨੂੰ ਦੱਸ ਦੇਵਾਂਗੇ ਤਾਂ ਸਾਨੂੰ ਕੋਈ ਪੱਕੀ ਜਿਹੜੀ ਦਵਾਈ ਆ ਉਹਦੇ ਉੱਪਰ ਲਗਾ ਦਿੱਤਾ ਜਾਊਗਾ, ਫਿਰ ਪੱਕੇ ਟੀਕਿਆਂ ਦੇ ਉੱਪਰ ਲਾ ਦਿੱਤਾ ਜਾਊਗਾ, ਇਹਦੇ ਬਾਰੇ 'ਚ ਜ਼ਰੂਰ ਦੱਸੋ।
2: ਇਮਤਿਆਜ਼ ਜੀ, ਇਹ ਬਹੁਤ ਹੀ ਵੱਡਾ ਚੈਲੰਜ ਹੈ ਸਾਡੇ ਲਈ ਵੀ ਕਿ ਲੋਕ ਡਾਕਟਰ ਤੋਂ ਆਉਣ ਤੋਂ ਡਰਦੇ ਬਹੁਤ ਹੈ, ਉਹ ਛੁਪਾਉਣਾ ਚਾਹੁੰਦੇ ਆ ਸੋਸਾਇਟੀ ਤੋਂ, ਜਿੱਦਾਂ ਕਿ ਕੋਈ ਬਿਮਾਰੀ ਬਹੁਤ ਉਹ ਵੱਡੀ ਚੀਜ਼ ਹੋ ਗਈ, ਅਸੀਂ ਲੁਕਾ ਕੇ ਰੱਖਣੀ ਹੈ। ਇਸ ਦਾ ਐਕਚੁਅਲੀ ਨੁਕਸਾਨ ਬਹੁਤ ਹੁੰਦਾ ਹੈ। ਇੱਕ ਗੱਲ ਸਮਝਣੀ ਹੈ ਕਿ ਡਾਇਬਟੀਜ਼ ਜਿਹੜੀ ਬਿਮਾਰੀ ਹੈ ਉਹ ਕੋਈ ਤੁਹਾਡੀ ਗਲਤੀ ਕਰਕੇ ਨਹੀਂ ਹੋਈ, ਉਹ ਇੱਕ ਰਿਸਕ ਸੀਗਾ ਜਿਹੜਾ ਸਾਹਮਣੇ ਆ ਗਿਆ, ਔਰ ਜਿੰਨਾ ਜਲਦੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਔਰ ਉਸਨੂੰ ਕੰਟਰੋਲ ਵਿੱਚ ਰੱਖਾਂਗੇ, ਉਨਾ ਹੀ ਜਿਹੜਾ ਅੱਗੇ ਫਿਊਚਰ ਲਾਈਫ ਹੈ ਜਿਹੜੇ ਡਾਇਬਟੀਜ਼ ਦੇ ਨਾਲ ਰਿਸਕ ਹੁੰਦੇ ਹੈ ਉਹ ਘੱਟ ਜਾਂਦੇ ਹੈ। ਇਸ ਲਈ ਇਲਾਜ ਸਹੀ ਟਾਈਮ 'ਤੇ ਸ਼ੁਰੂ ਹੋਣਾ ਚਾਹੀਦਾ ਹੈ ਔਰ ਜਿੱਦਾਂ ਹੀ ਡਾਇਬਟੀਜ਼ ਦਾ ਪਤਾ ਚੱਲੇ ਉਸੀ ਟਾਈਮ ਡਾਕਟਰ ਕੋਲ ਜਾਣਾ ਚਾਹੀਦਾ ਹੈ, ਸਲਾਹ ਲੈਣੀ ਚਾਹੀਦੀ ਹੈ। ਹੁਣ ਇਹ ਸਮਝਣ ਦੀ ਲੋੜ ਹੈ ਕਿ ਡਾਇਬਟੀਜ਼ ਵੀ ਆਮ ਬਿਮਾਰੀਆਂ ਦੀ ਤਰ੍ਹਾਂ ਇੱਕ ਬਿਮਾਰੀ ਹੈ, ਇਸਨੂੰ ਸਿਰਫ ਦੇਸੀ ਨੁਸਖਿਆਂ ਨਾਲ ਜਾਂ ਸਿਰਫ ਖਾਣ ਪਾਣ ਦੇ ਕੰਟਰੋਲ ਨਾਲ ਕੰਪਲੀਟਲੀ ਠੀਕ ਨਹੀਂ ਕੀਤਾ ਜਾ ਸਕਦਾ। ਕਿਸੇ ਨਾ ਕਿਸੇ ਸਟੇਜ 'ਤੇ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਔਰ ਕਿਸੇ ਸਟੇਜ 'ਤੇ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਹੁੰਦੀ ਹੈ। ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
1: ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ, ਇਹਦੇ ਵਿੱਚ ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ, ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੀ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ, ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਛੁਟਕੀ ਵਜਾਉਣ ਤੋਂ ਪਹਿਲਾਂ ਠੀਕ ਹੋ ਜਾਵਾਂਗੇ, ਇਹਦੇ ਬਾਰੇ ਜ਼ਰੂਰ ਦੱਸੋ ਜੀ।
2: ਹਾਂ, ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸ ਦਾ ਇਲਾਜ ਹੋ ਸਕਦਾ ਹੈ, ਜਦਕਿ ਜੋ ਇੰਪੋਰਟੈਂਟ ਕੀ ਹੈ, ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ, ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ। ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ, ਇੱਕ ਪ੍ਰੈਗਨੈਂਟ ਲੇਡੀ, ਗਰਭਵਤੀ ਲੇਡੀ ਜਿਹੜੀ ਹੈ ਉਸਦੀ ਡਾਇਟ ਡਿਫਰੈਂਟ ਹੋਏਗੀ, ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ। ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ, ਉਸਦੇ ਇਲਾਵਾ ਐਕਸਰਸਾਈਜ਼ ਜਿਹੜੀ ਹੈ ਉਹ ਵੀ ਆਪਣੀ ਫਿਟਨੈਸ ਲਈ ਔਰ ਈਵਨ ਸ਼ੂਗਰ ਕੰਟਰੋਲ ਲਈ ਉਸਦਾ ਵੀ ਮਹੱਤਵ ਹੈਗਾ ਹੈ। ਔਰ ਇਸ ਦੇ ਇਲਾਵਾ ਜਿਹੜੀਆਂ ਹੈ ਦੇਸੀ ਨੁਸਖੇ ਅਕਸਰ ਕੰਮ ਨਹੀਂ ਕਰਦੇ ਹੈ, ਉਹ ਫੇਲ ਹੋ ਜਾਣਗੇ ਔਰ ਉਸ ਦੌਰਾਨ ਵਿੱਚ 5-7 ਸਾਲ ਜਿਹੜੇ ਹੈ ਉਹ ਬਿਮਾਰੀ ਦੇ ਵੇਸਟ ਹੋ ਜਾਂਦੇ ਹੈ। ਔਰ ਇਹੀ 5-7 ਸਾਲ ਜਿਹੜੇ ਪਹਿਲੇ ਸਾਲ ਹੈ ਇਹ ਬਹੁਤ ਮਹੱਤਵ ਰੱਖਦੇ ਹੈ, ਕਿਉਂਕਿ ਜਿਹੜੀ ਅਸੀਂ ਸਟੱਡੀਜ਼ ਦੇਖਦੇ ਹਾਂ ਜਿਨ੍ਹਾਂ ਦਾ ਡਾਇਬਟੀਜ਼ ਕੰਟਰੋਲ ਪਹਿਲੇ 5-10 ਸਾਲ ਵਿੱਚ ਅੱਛਾ ਰਿਹਾ ਹੈ ਉਹਨਾਂ ਨੂੰ ਅੱਗੇ ਚੱਲ ਕੇ ਕੰਪਲੀਕੇਸ਼ਨਸ ਜਿਹੜੇ ਸ਼ੂਗਰ ਦੇ ਹੈ ਉਹ ਨਹੀਂ ਆਉਂਦੇ, ਜਾਂ ਜਿਨ੍ਹਾਂ ਦਾ ਕੰਟਰੋਲ ਖਰਾਬ ਰਿਹਾ ਹੈ ਉਹਨਾਂ ਵਿੱਚ ਕੰਪਲੀਕੇਸ਼ਨਸ ਦਾ ਖਤਰਾ ਐਕਚੁਅਲੀ ਵੱਧ ਜਾਂਦਾ ਹੈ
1: ਜੀ। ਤਾਂ ਡਾਕਟਰ ਸਾਹਿਬ, ਅਜਿਹੇ ਕਿਹੜੇ ਕੰਪਲੀਕੇਸ਼ਨ ਨੇ ਜਿਹੜੇ ਇਹਦੇ ਵਿੱਚ ਆ ਸਕਦੇ ਨੇ?
2: ਇਹ ਬਹੁਤ ਹੀ ਅਹਿਮ ਸਵਾਲ ਹੈ ਔਰ ਲੋਕਾਂ ਨੂੰ ਇਹ ਬਹੁਤ ਇੰਪੋਰਟੈਂਟ ਹੈ ਇਹ ਗੱਲ ਸਮਝਣੀ। ਇਨਫੈਕਟ ਜੇ ਅਸੀਂ ਦੇਖੀਏ ਤਾਂ ਅੱਧੇ ਲੋਕਾਂ ਨੂੰ ਡਾਇਬਟੀਜ਼ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਡਾਇਬਟੀਜ਼ ਹੈ, ਜਿਨ੍ਹਾਂ ਨੂੰ ਪਤਾ ਹੈ ਉਹਨਾਂ ਤੋਂ ਵੀ 80% ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਡਾਇਬਟੀਜ਼ ਨਾਲ ਕੀ ਖਤਰਾ ਹੈ ਸਰੀਰ ਨੂੰ। ਹੁਣ ਜਿਹੜੇ ਔਰਗਨਸ ਇਨਵੋਲਵ ਹੋ ਸਕਦੇ ਹੈ, ਸਭ ਤੋਂ ਪਹਿਲਾਂ ਤਾਂ ਹਾਰਟ, ਜਿੱਦਾਂ ਹਾਰਟ ਅਟੈਕਸ ਦਾ ਖਤਰਾ ਵੱਧਦਾ ਹੈਗਾ, ਹਾਰਟ ਫੇਲੀਅਰ ਦਾ ਖਤਰਾ ਜ਼ਿਆਦਾ ਹੁੰਦਾ ਹੈ, ਔਰ ਉਸ ਦੇ ਇਲਾਵਾ ਕਿਡਨੀ ਇੱਕ ਮੇਜਰ ਔਰਗਨ ਹੈ ਜਿਹੜਾ ਗੁਰਦਾ ਕਹਿੰਦੇ ਹਾਂ ਅਸੀਂ। ਇਨਫੈਕਟ ਗੁਰਦੇ ਦੇ ਫੇਲੀਅਰ ਦਾ ਸਭ ਤੋਂ ਵੱਡਾ ਕਾਰਨ ਇਸ ਵਕਤ ਪੂਰੇ ਦੁਨੀਆ ਵਿੱਚ ਇਸ ਵੇਲੇ ਡਾਇਬਟੀਜ਼ ਹੀ ਹੈ। ਉਸ ਦੇ ਇਲਾਵਾ ਅੱਖਾਂ ਵਿੱਚ ਅੰਧੇਪਨ ਦਾ ਕਾਰਨ ਵੀ ਡਾਇਬਟੀਜ਼ ਇੱਕ ਅਹਿਮ ਕਾਰਨ ਹੈ। ਪੈਰਾਂ ਦੀ ਨਸਾਂ ਖਰਾਬ ਹੋਣਾ ਜਾਂ ਪੈਰਾਂ ਦੇ ਜਿਹੜੇ ਬਲੱਡ ਸਰਕੂਲੇਸ਼ਨ ਵੈਸਲਸ ਹੁੰਦੇ ਹੈ ਉਹ ਬਲੋਕ ਹੋ ਸਕਦੇ ਹੈ, ਉਸ ਕਰਕੇ ਪੈਰਾਂ ਵਿੱਚ ਅਲਸਰਸ ਜਾਂ ਕੋਈ ਹੋਰ ਡਿਫੋਰਮਿਟੀਜ਼ ਡਿਵਲਪ ਹੋ ਸਕਦੀਆਂ। ਸੋ ਇਹ ਬਹੁਤ ਹੀ ਇੰਪੋਰਟੈਂਟ ਔਰਗਨਸ ਹੈਗੇ ਹੈ ਜਿਨ੍ਹਾਂ ਨਾਲ ਲਾਈਫ ਬਹੁਤ ਸਹੀ ਚੱਲਦੀ ਹੈ, ਜੇ ਇਹ ਡੈਮੇਜ ਹੋ ਜਾਣ ਤਾਂ ਡਾਇਬਟੀਜ਼ ਦਾ ਟ੍ਰੀਟਮੈਂਟ ਬਹੁਤ ਕੰਪਲੀਕੇਟ ਹੋ ਜਾਂਦਾ
1: ਜੀ। ਡਾਕਟਰ ਸਾਹਿਬ, ਬਹੁਤ ਜਿਹੜੀ ਖਾਸ ਜਾਣਕਾਰੀ ਹੈ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਤਾਂ ਡਾਕਟਰ ਸਾਹਿਬ, ਜਿਵੇਂ ਕਿ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਅਸੀਂ ਸਿਹਤ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਜਾਗਰੂਕਤਾ ਵਾਲੀਆਂ ਚੀਜ਼ਾਂ ਨੇ ਉਹ ਲੋਕਾਂ ਸਾਹਮਣੇ ਲੈ ਕੇ ਆ ਰਹੇ ਹਾਂ, ਤਾਂ ਵਿਸ਼ਵ ਪੱਧਰ ਦੇ ਉੱਪਰ ਕੁਝ ਅਜਿਹੀਆਂ ਸੰਸਥਾਵਾਂ ਨੇ ਜੋ ਇਸ ਦੇ ਬਾਰੇ 'ਚ ਕੰਮ ਕਰ ਰਹੀਆਂ ਨੇ?
2: ਹਾਂ, ਇੱਕ ਵਰਲਡ ਹੈਲਥ ਔਰਗਨਾਈਜੇਸ਼ਨ ਹੈ, ਅਸੀਂ ਸਾਰਾ ਇਹ ਨਾਮ ਹੁਣ ਅਕਸਰ ਸੁਣਿਆ ਹੋਇਆ ਹੈ ਕੋਵਿਡ ਦੇ ਚੱਕਰ ਵਿੱਚ, ਵਰਲਡ ਹੈਲਥ ਔਰਗਨਾਈਜੇਸ਼ਨ ਦਾ। ਬਹੁਤ ਸਾਲਾਂ ਤੋਂ ਵਰਲਡ ਹੈਲਥ ਔਰਗਨਾਈਜੇਸ਼ਨ 14 ਨਵੰਬਰ ਨੂੰ ਵਰਲਡ ਡਾਇਬਟੀਜ਼ ਡੇ ਮਾਰਕ ਕਰਦੀ ਹੈ। ਹਰ ਸਾਲ ਇੱਕ ਥੀਮ ਚੁਣਿਆ ਜਾਂਦਾ ਹੈ, ਇਹ ਜਨਰਲ ਅਵੇਅਰਨੈਸ ਲਈ ਹੈ ਕਿ ਆਮ ਲੋਕਾਂ ਨੂੰ ਡਾਇਬਟੀਜ਼ ਦੇ ਬਾਰੇ ਜਾਗਰੂਕਤਾ ਹੋਏ, ਪਤਾ ਚੱਲੇ ਕਿ ਕੀ ਕਰਨਾ ਹੈ, ਕੀ ਇਸ ਦੇ ਕਾਰਨ ਹੁੰਦੇ ਹੈ ਔਰ ਕੀ ਸਲਿਊਸ਼ਨ ਹੈ। ਹਰ ਸਾਲ ਇੱਕ ਥੀਮ ਲਿੱਤਾ ਜਾਂਦਾ ਹੈ 14 ਨਵੰਬਰ ਲਈ, ਔਰ ਜਿਹੜਾ ਇਸ ਸਾਲ ਦਾ ਥੀਮ ਹੈ ਉਹ ਹੈ ਐਕਸੈਸ ਟੂ ਡਾਇਬਟੀਜ਼ ਕੇਅਰ, ਤਾਂ ਕਿ ਹਰ ਗਲੀ ਨੁੱਕੜ ਵਿੱਚ, ਘਰ ਘਰ ਵਿੱਚ ਡਾਇਬਟੀਜ਼ ਦੀ ਜਾਣਕਾਰੀ ਹੋਏ, ਉਹਨਾਂ ਨੂੰ ਡਾਇਬਟੀਜ਼ ਦੇ ਇਲਾਜ ਦੀ ਸੁਵਿਧਾਵਾਂ ਸਹੀ ਤਰ੍ਹਾਂ ਮਿਲਣ ਔਰ ਜਲਦੀ ਇਸ ਦਾ ਇਲਾਜ ਕੀਤਾ ਜਾਏ।
1: ਤਾਂ ਡਾਕਟਰ ਸਾਹਿਬ ਨੇ ਬਹੁਤ ਖਾਸ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ, ਅਤੇ ਇਹ ਜੋ ਖਾਸ ਜਾਣਕਾਰੀ ਹੈ ਡਾਇਬਟੀਜ਼ ਦੇ ਬਾਰੇ 'ਚ, ਇਹ ਹੋਰ ਅੱਗੇ ਅਸੀਂ ਵਧਾਵਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ। ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਉਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋਅ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋਅ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ type 1 ਡਾਇਬਟੀਜ਼ ਹੈ, ਜਾਂ ਜਿਨ੍ਹਾਂ ਨੂੰ type 2 ਡਾਇਬਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਲੰਬੇ ਸੂਈਆਂ ਦਾ ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਹੈ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ, ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਜਿਹੀ ਸੂਈ ਆਉਂਦੀ ਹੈ, ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ, ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ, ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ। ਤਾਂ ਡਾਕਟਰ ਸਾਹਿਬ, ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਟਿਕਸ ਵਾਸਤੇ, ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ।
1: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ, ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ, ਕਿ ਜਿਹੜੀ ਕਮੀਆਂ ਹੈ, ਪੇਸ਼ੀਆਂ ਹੈ, ਉਹ ਪੂਰੀ ਕੀਤੀ ਜਾਣ, ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਆ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਸ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ ਹੈ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਹੈ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਿਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਿਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਿਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ, ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਿਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਿਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਿਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਦਾ ਕਰਦੇ ਹਾਂ।
1: ਧੰਨਵਾਦ ਜੀ।
0: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ, ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ, ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।

0: आज मैं आपको डायबिटीज के बारे में कुछ जानकारी देना चाहता हूँ। डायबिटीज एक बीमारी है जहाँ पे ग्लूकोज की मात्रा शरीर में बढ़ जाती है। पैनक्रियास एक ऐसा ऑर्गन है जहाँ इंसुलिन नामक हार्मोन बनाता है। हम जब खाना खाते हैं तब ये इंसुलिन ग्लूकोज को हमारे शरीर के सेल्स में पहुंचाता है ताकि वो एनर्जी में कन्वर्ट हो जाए। बट जब हमारे शरीर में इंसुलिन नहीं बनता है या इंसुलिन इस्तेमाल होना कम हो जाता है तब ग्लूकोज की मात्रा हमारे शरीर में बढ़ जाती है और फिर हमें डायबिटीज की बीमारी हो जाती है। डायबिटीज की वजह से इंसान को बहुत सारी तकलीफें बाद में जाके हो सकती हैं, जैसे आंखों की बीमारी, गुर्दों की बीमारी, पैरों की बीमारी और दिल की बीमारी। तो इसीलिए हमें अपनी शुगर को कंट्रोल में रखना बहुत जरूरी है।
1: So we have a simple formula like A for A1C below 6.5, B for blood pressure, C for cholesterol, which is LDL cholesterol below 70, D for diet, appropriate diet practices which are culturally sensitive and adaptable. Because remember, in a lot of these countries there is fasting and feasting. For example, Dr. Hamdi from Jocelyn presented the IDF algorithm for Ramadan, which is just going to come up, which is a feasting. Remember, all sects, whether it's the Jews, whether it's the Hindus, whether it's the Muslims, whether it is even the Catholics have the Lent. So they all have some amount of fast, and these fasts are followed by feasts. And when a diabetic does fasting, then sometimes it could be deleterious because you can have very low sugars or very high sugars. And therefore it's important to appropriate and have recommendations for fasting and feasting behavior and ensure that we adapt local customs, local cultural inputs into the day-to-day management of diabetes so that we can get better outcomes. And of course, ease for exercise. For example, we are weak in muscles. So we need to do 60 minutes of exercise every day, including muscle strengthening exercises, compared to our Caucasian counterparts who can just do a jog or a run, and for 30 minutes, three times a week, that's good enough. So personalized diabetes care is a holistic approach, keeping patient at the center of the universe. And that is really the DNA of this whole transcultural matrix, ensuring that we are able to adhere. Because the biggest challenge with people is when you tell them to do something or don't do something, they usually rebel. And because they rebel, we want to ensure that we make them appropriate, take into account their culture, take into account their local customs, and ensure that they do the right thing so that they get a better outcome. So there are a lot of new treatments which are coming up in diabetes. For example, we know SGLT2 inhibitors have arrived. We know we are looking at molecular mimics which will improve the insulin signaling pathway, and many nutrients modulate that. So obviously we are having that. We have not closed the loop on the artificial pancreas, but we are almost there. We have better use of ensuring digital technology and using big data for meaningful decision making with patients. So obviously we are developing tools, whether they are digital, whether they are pharmaceutical, so that we can close the loop so that the patients can get better control of their diabetes. The whole current philosophy of diabetes management is that patients should live happily with diabetes. They should smile, they should not be depressed, and they should be confident that they can handle the disease better. And therefore, we have better and better tools. We are still in the search for the oral insulin. It's still elusive for the type 1 diabetic patients. But the artificial pancreas loop is almost closed, and I'm sure in a couple of years we will have good hope for type 1 diabetics. As far as type 2 diabetes is concerned and obesity is concerned, we have better and better molecular targets which we can address. And I'm sure we don't have a quick fix pill, but we will be able to get there.
2: Cancer surgeon. I've been trained in Tata Hospital, also did a fellowship at Memorial Sloan Kettering Cancer Center at New York. मैं जो है भी आपको कैंसर के बारे में बताने वाला हूँ। कैंसर के नाम सुनते ही काफी लोग एकदम डर जाते हैं। वो सोचते हैं कि जिसको कैंसर होता है उसकी लाइफ कैंसिल हो जाती है। ऐसी बात नहीं है। कैंसर मींस कैंसर, इट इज नॉट देयर। अगर अर्ली डायग्नोसिस कर सकते हैं तो अपने कैंसर को ट्रीट कर सकते हैं और काफी हद तक उसको कंट्रोल और फिर क्योर भी कर सकते हैं। कैंसर नॉर्मली जो है अनयूजुअल चीजें, जो चीज अपन नहीं नॉर्मली नहीं खाना चाहिए, जैसा तंबाकू है, और पान का मसाला है, अल्कोहल है, सिगरेट है, और जेनेटिकली म्यूटेशन म्यूटेंट वेजिटेबल या फ्रूट्स होते हैं उनके कारण भी हो सकता है। और कैंसर के सबसे लक्षण ये रहते हैं कि जैसा गम्स में से कभी कभी ब्लीडिंग हो जाना, या कोई अल्सर बहुत दिनों तक हील नहीं होना, या कोई ग्रोथ कहीं पे हो जाता है वो कम नहीं होता दवाइयों के बाद भी, उस चीज़ को अपने को दिखाना चाहिए। जब भी कभी मन में कोई गांठ हो, जब भी मन में आपको मालूम पड़े कि कोई चीज़ शरीर के अंदर आई है, जैसा गांठ आई है, तो उसको इमीडिएटली डॉक्टर के पास जाके दिखाना चाहिए। इससे ये मतलब ये नहीं है कि हर गांठ कैंसर की होती है, पर उसको जितना जल्दी तपास कराएंगे उतना अच्छा रहता है। और रेगुलरली बॉडी चेकअप आपको कराते रहना चाहिए और अपने आपको देखते रहना चाहिए कि कहीं कोई चीज़ की नई कोई चीज़ डेवलप नहीं हो रही है। एंड जो लोग पीपल शुड ऑल्सो टेक केयर द फैमिली हु हैज गॉट अ कैंसर, जिनके फैमिली में कैंसर की पेशेंट पहले से ही है, वो लोगों को बड़ा ध्यान रखना चाहिए क्योंकि जेनेटिकली ऑल्सो कैंसर कैन मूव इनटू द ऑस्प्रिंग्स। कैंसर का इलाज, अब सब कैंसर का इलाज होने लगा है, अगर जितना जल्दी करते हैं तो उसका इलाज की जो रिकवरी है वो काफ़ी अच्छी होती है।
3: आज थोड़ा मीठी बात कहेंगे डॉक्टर साहब। हेलो सर।
4: हेलो, वेरी गुड मॉर्निंग मैम, अस्सलाम वालेकुम। आज हम कुछ मीठी बात करेंगे शुगर पेशेंट्स के बारे में। अक्सर ये होता है कि हम डायबिटिक पेशेंट्स को कहते हैं कि आप मीठा ना खाएं, और जहां भी मीठे का जिक्र होता है हम वहां पर एज ए डॉक्टर सबसे पहला शब्द हमारा होता है नो। तो आज मैं ये कहूंगा कि हाँ, डायबिटिक पेशेंट्स मीठे चीज खा सकते हैं, लेकिन कुछ सब्स्टिट्यूशंस होते हैं जो आपको करने हैं। जैसे कि अगर आप शक्कर खाते हैं तो व्हाइट शुगर जो है, शुगर या ब्राउन शुगर है, शुगर फ्री है, इसका आपको रिप्लेसमेंट करना है। तो आप इसकी जगह पर गुड़ ले सकते हैं जो भी आपको एक मिठास देता है खाने में, या आप इसकी जगह हनी का भी इस्तेमाल कर सकते हैं जो कि बेटर है प्लेन प्रोसेस शुगर से। खाने में कुछ चीजों का आपको ध्यान रखना है, ये तीन वाइट्स को आपकी जिंदगी से दूर करना है जिससे आप एक हेल्थी इंडिविजुअल हो सकते हैं। मैं कहूंगा हेल्थी पेशेंट नहीं, हेल्थी इंडिविजुअल, क्योंकि आप बीमारी को दूर रख सकते हैं। तीन वाइट्स को अपनी जिंदगी से दूर करिए, राइस, सॉल्ट और शुगर। ये तीनों चीजों को अगर आप खाने में कम करते हैं, और इसका मैं आपको एक सिंपल तरीका बताता हूं, एक चम्मच कम। ये क्या है, एक चम्मच, आप जितने चम्मच रोज लेते हैं उससे एक चम्मच कम आप शुगर का इस्तेमाल करिए, एक चम्मच कम आप राइस का इस्तेमाल करिए, और एक चम्मच कम आप सॉल्ट का इस्तेमाल करिए। इसे करने से आपकी हेल्थ बहुत अच्छी रहेगी और आपका शुगर, ब्लड प्रेशर सब कुछ कंट्रोल में रहेगा। तो हम मीठी बात को एंड करते हैं और फिर नेक्स्ट वीक आपकर लेकर आएंगे।
5: सत श्रीकाल जी, मैं इम्तियाज बराड़ अते तुसी वेख रहे हो चढ़दी कला टाइम टीवी। अते अज तुहाडे सारयां दे हरमन प्यारे प्रोग्राम हेल्दी लाइफ दे विच असी तुहानू मुखातिब करवाउण जा रहे हां डॉक्टर गगन प्रिया जी दे नाल, जो कि MD DM ने एंडोक्रिनोलॉजी दे विच। अते अज उहनां दा साडे स्टूडियो दे विच पहुंचण दे उपर असी उहनां नू जी आयां नू आखदे हां।
6: सत श्रीकाल जी।
5: सत श्रीकाल। ते डॉक्टर साहब, सब तो पहला सवाल यह है कि एंडोक्रिनोलॉजी जिहड़ा एक टर्म आउंदी है, सब्जेक्ट आउंदा है, इहदे बारे च जरूर दसो जी।
6: इम्तियाज जी, एंडोक्रिनोलॉजी जिहड़ी टर्म है, ये माहिरता हुंदी है हॉर्मोन्स की बीमारियां नाल। जिहड़ी हॉर्मोन्स की बीमारियां हैं ये साडे हॉर्मोन ग्लैंड्स, जिहड़े एंडोक्रीन ग्लैंड्स कहिंदे हैं, पिट्यूटरी ग्लैंड हुंदा है ब्रेन विच, फिर थायरॉयड हुंदा है गले विच, पैराथायरॉयड उसके पिछे एक होर ग्लैंड हुंदा है जिहड़ा कैल्शियम नूं रेगुलेट करता है, पैनक्रियाज एक ग्लैंड है, और जिहड़े हॉर्मोन फीमेल और मेल हॉर्मोन्स दे ग्लैंड्स हैं टेस्टीज और ओवरीज, ये उना दी सिक्रीशंस दी स्टडी हुंदी है, सारी साइंस उसके पिछे है। इस विच बहुत सारी बीमारियां आंदियां ने, जिदा कि कोई बच्चा छोटा है या वड्डा है, या किसी नूं थायरॉयड दी बीमारी है, और दूसरा जिहड़ा एक बहुत इंपॉर्टेंट बीमारी इस सब्जेक्ट के अंडर आंदी है वो है डायबिटीज, मधुमेह दी बीमारी
5: जी। ਤੇ ਡਾਇਬੀਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬੀਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ।
6: ਹਾਂ, ਡਾਇਬੀਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਜ਼ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ।
5: ਅਤੇ ਡਾਕਟਰ ਸਾਹਿਬ ਇਹ ਵੀ ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ।
6: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ, ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ। ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ, ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀ ਡਿਸਪੋਜੀਸ਼ਨ ਹੈ। ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਨ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ। ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਨਾ ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ। ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ ਹੈ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ। ਸੋ ਇਹ ਦੋ ਮੇਜਰ ਕਾਰਨ ਹੈ ਕਿ ਡਾਇਬਟੀਜ਼ ਵੱਧਦੀ ਜਾ ਰਹੀ ਹੈ। ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ। ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁਲ ਹੋ ਗਈ ਹੈ, ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
5: ਤਾਂ ਡਾਕਟਰ ਸਾਹਿਬ ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
6: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਟੀਜ਼ ਲਗਭਗ 5-10% ਲੋਕਾਂ 'ਚ ਹੁੰਦੀ ਹੈ। ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕ੍ਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ। ਸੋ ਇਹ ਟਾਈਪ 1 ਡਾਇਬਟੀਜ਼ ਸਿਰਫ ਉਸ ਕਰਕੇ ਹੁੰਦੀ ਹੈ ਕਿ ਇਨਸੁਲਿਨ ਸਿਕਰੀਸ਼ਨ ਜਿਹੜੀ ਹੈ ਉਹ ਘੱਟ ਗਈ ਹੈ, ਔਰ ਇਸਦਾ ਇਲਾਜ ਸਿਰਫ ਔਰ ਸਿਰਫ ਇਨਸੁਲਿਨ ਦੇ ਟੀਕਿਆਂ ਨਾਲ ਹੀ ਹੋ ਸਕਦਾ ਹੈ। ਟਾਈਪ 2 ਡਾਇਬਟੀਜ਼ ਵਿੱਚ ਕਈ ਵਾਰੀ ਗੋਲੀਆਂ ਕੰਮ ਕਰ ਜਾਂਦੀਆਂ, ਅਕਸਰ ਦਵਾਈਆਂ ਕੰਮ ਕਰ ਜਾਂਦੀਆਂ, ਕੁਝ ਸਟੇਜ 'ਤੇ ਇਨਸੁਲਿਨ ਲਾਉਣੀ ਪੈਂਦੀ ਹੈ, ਬਟ ਟਾਈਪ 1 ਡਾਇਬਟੀਜ਼ ਵਿੱਚ ਇਨਸੁਲਿਨ ਹੀ ਉਸਦਾ ਇਲਾਜ ਹੈ
5: ਜੀ। ਤਾਂ ਡਾਕਟਰ ਸਾਹਿਬ ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਨੂੰ ਇਹ ਵੀ ਜ਼ਰੂਰ ਦੱਸਣਾ ਜੀ ਕਿ ਡਾਇਬਟੀਜ਼ ਦੇ ਲੱਛਣ ਕੀ ਨੇ।
6: ਡਾਇਬਟੀਜ਼ ਨੂੰ ਅਸੀਂ ਇੱਕ ਸਾਇਲੈਂਟ ਬਿਮਾਰੀ ਮੰਨਦੇ ਹਾਂ ਕਿਉਂਕਿ ਉਸਦੇ ਲੱਛਣ ਕਾਫੀ ਲੇਟ ਸਟੇਜ 'ਤੇ ਆਉਂਦੇ ਹੈ। ਜਿਹੜੇ ਆਮ ਲੋਕਾਂ 'ਚ ਪਤਾ ਹੈ ਲੋਕਾਂ ਨੂੰ ਕਿ ਉਸਦੇ ਲੱਛਣ ਹੁੰਦੇ ਹੈ, ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣਾ, ਜਾਂ ਵਜ਼ਨ ਕਿਸੇ ਦਾ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਾਂ ਥਕਾਵਟ ਹੈ, ਕਮਜ਼ੋਰੀ ਹੈ, ਇਹ ਲੱਛਣ ਕਾਫੀ ਹਾਈ ਬਲੱਡ ਸ਼ੂਗਰ ਲੈਵਲ 'ਤੇ ਆਉਂਦੇ ਹੈ, ਜਿਹੜੀ ਕਿ ਰੂਟੀਨ ਬਲੱਡ ਸ਼ੂਗਰ ਲੈਵਲ ਹੈ ਉਸ 'ਤੇ ਨਹੀਂ ਆਉਂਦੇ। ਇਸ ਲਈ ਕਿਉਂਕਿ ਇਹ ਬਿਮਾਰੀ ਸਾਇਲੈਂਟ ਹੈ, ਇੰਪੋਰਟੈਂਟ ਇਹ ਹੈ ਕਿ ਇਸਦਾ ਜਿਹੜਾ ਟੈਸਟ ਹੈ ਸ਼ੂਗਰ ਦਾ, ਇਹ ਜਿਨ੍ਹਾਂ ਨੂੰ ਰਿਸਕ ਹੈਗਾ ਡਾਇਬਟੀਜ਼ ਦਾ, ਉਹਨਾਂ ਨੂੰ ਘੱਟ ਉਮਰ ਤੋਂ ਹੀ ਇਹ ਟੈਸਟਿੰਗ ਹਰ ਸਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ, ਲੱਛਣਾਂ ਦੀ ਵੇਟ ਨਹੀਂ ਕਰਨੀ।
5: ਅਤੇ ਡਾਕਟਰ ਸਾਹਿਬ ਇਹ ਵੀ ਜਾਣਨਾ ਚਾਹਾਂਗੇ ਕਿ ਇਹ ਜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਸਦਾ ਰਿਸਕ ਹੁੰਦਾ ਜੀ।
6: ਕੁਛ ਲੋਕਾਂ ਨੂੰ ਡਾਇਬਟੀਜ਼ ਹੋਣ ਦਾ ਖਤਰਾ ਜ਼ਿਆਦਾ ਹੈ, ਇਹ ਲੋਕ ਉਹ ਹੁੰਦੇ ਹੈ ਜਿਨ੍ਹਾਂ ਦਾ ਸ਼ੁਰੂ ਤੋਂ ਵਜ਼ਨ ਜ਼ਿਆਦਾ ਹੋਵੇ, ਜਾਂ ਹੁਣ ਇਕਦਮ ਵਜ਼ਨ ਵਧਿਆ ਹੋਵੇ, ਜਾਂ ਕਿਸੇ ਦੇ ਘਰ ਵਿੱਚ ਆਲਰੇਡੀ ਪੇਰੈਂਟਸ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਜਾਂ ਭੈਣ ਭਰਾ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਉਹਨਾਂ ਨੂੰ ਖਤਰਾ ਜ਼ਿਆਦਾ ਹੁੰਦਾ ਹੈ, ਜਾਂ ਫਿਰ ਕਿਸੇ ਮਹਿਲਾ ਨੂੰ ਗਰਭ ਦੇ ਦੌਰਾਨ ਡਾਇਬਟੀਜ਼ ਹੋ ਗਈ, ਜਿਹਨੂੰ ਅਸੀਂ ਜੈਸਟੇਸ਼ਨਲ ਡਾਇਬਟੀਜ਼ ਕਹਿੰਦੇ ਹਾਂ, ਉਹ ਵੀ ਖਤਰੇ 'ਚ ਹੁੰਦੇ ਹੈ। ਸੋ ਇਹ ਵਾਲੇ ਰਿਸਕ ਫੈਕਟਰਸ ਜਿਨ੍ਹਾਂ ਨੂੰ ਹੈ, ਉਹਨਾਂ ਨੂੰ ਖਾਸ ਕਰਕੇ ਟੈਸਟਿੰਗ ਜਿਹੜੀ ਹੈ ਘੱਟ ਉਮਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ।
5: ਤਾਂ ਪਿਆਰੇ ਦਰਸ਼ਕੋ, ਅਸੀਂ ਅੱਜ ਹੈਲਦੀ ਲਾਈਫ ਦੇ ਵਿੱਚ ਡਾਕਟਰ ਗਗਨ ਪ੍ਰਿਆ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਹੋਰ ਵੀ ਜੋ ਖਾਸ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।
7: ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਲੁਕਿਆ ਬੈਠਾ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ। ਲੈ ਕੇ ਆ ਰਿਹਾ ਤੁਹਾਡੇ ਲਈ ਇੱਕ ਨਵੇਕਲਾ ਪ੍ਰੋਗਰਾਮ ਜਿਸ ਦਾ ਨਾਮ ਹੈ ਲਾਈਟ ਕੈਮਰਾ ਐਂਡ ਚੱਕ ਦਿਓ ਫੱਟੇ।
8: ਲਾਈਟ ਕੈਮਰਾ ਚੱਕ ਦਿਓ ਫੱਟੇ।
5: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਜਿੱਥੇ ਕਿ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੁਣ ਖਾਸ ਤੌਰ 'ਤੇ ਗੱਲਬਾਤ ਚੱਲ ਰਹੀ ਹੈ ਡਾਇਬਟੀਜ਼ ਦੇ ਬਾਰੇ 'ਚ। ਤਾਂ ਡਾਕਟਰ ਸਾਹਿਬ, ਇੱਕ ਸਵਾਲ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਡਾਇਬਟੀਜ਼ ਪਾਈ ਜਾਂਦੀ ਸੀ, ਪਰ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਪਾਈ ਜਾਂਦੀ ਹੈ, ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ?
6: ਹਾਂ ਇਮਤਿਆਜ਼ ਜੀ, ਬਿਲਕੁਲ ਹੁਣ ਬਹੁਤ ਘੱਟ ਉਮਰ ਵਿੱਚ ਵੀ ਜਿਹੜੀ ਟਾਈਪ 2 ਡਾਇਬਟੀਜ਼ ਹੈ ਇਹ 25-30 ਸਾਲ 'ਤੇ ਵੀ ਆਮ ਆ ਰਹੀ ਹੈ। ਔਰ ਬਹੁਤ ਅਚੰਬੇ ਦੀ ਗੱਲ ਇਹ ਹੈ ਕਿ 15-20 ਸਾਲ ਦੇ ਜਿਹੜੇ ਬੱਚੇ ਵੀ ਹੈ, ਨੌਜਵਾਨ ਹੈ, ਉਹਨਾਂ ਵਿੱਚ ਵੀ ਟਾਈਪ 2 ਡਾਇਬਟੀਜ਼ ਦੀ ਬਿਮਾਰੀ ਵੱਧ ਰਹੀ ਹੈ। ਇਸਦਾ ਮੇਨ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਜਿਹੜਾ ਲਾਈਫ ਸਟਾਈਲ ਹੈ, ਰਹਿਣ ਸਹਿਣ ਪੂਰਾ ਚੇਂਜ ਹੋ ਗਿਆ ਹੈ, ਫਾਸਟ ਫੂਡ ਬਹੁਤ ਵੱਧ ਗਿਆ ਹੈ, ਸੀਡੈਂਟਰੀ ਲਾਈਫ, ਹਰ ਕੰਮ ਵਿੱਚ ਬੈਠੇ ਰਹਿਣਾ, ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੀ ਇੱਕ ਡਰਾਸਟਿਕ ਚੇਂਜ ਆਇਆ ਹੈ ਪੋਪੂਲੇਸ਼ਨ ਦੇ ਵਿੱਚ।
5: ਤਾਂ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਲੋਕਾਂ 'ਚ ਨਾ ਇੱਕ ਸਟਿਗਮਾ ਹੈ, ਲੋਕ ਛਪਾਉਂਦੇ ਬਹੁਤ ਨੇ ਆਪਣੇ ਡਾਕਟਰ ਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਣ ਲੱਗੇ, ਉਹਨਾਂ ਨੂੰ ਬਹੁਤ ਡਰ ਲੱਗਦਾ ਕਿ ਅਗਰ ਅਸੀਂ ਡਾਕਟਰ ਨੂੰ ਦੱਸ ਦੇਵਾਂਗੇ ਤਾਂ ਸਾਨੂੰ ਕੋਈ ਪੱਕੀ ਜਿਹੜੀ ਦਵਾਈ ਆ ਉਹਦੇ ਉੱਪਰ ਲਗਾ ਦਿੱਤਾ ਜਾਊਗਾ ਜਾਂ ਫਿਰ ਪੱਕੇ ਟੀਕਿਆਂ ਦੇ ਉੱਪਰ ਲਾ ਦਿੱਤਾ ਜਾਊਗਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
6: ਇਮਤਿਆਜ਼ ਜੀ, ਇਹ ਬਹੁਤ ਹੀ ਵੱਡਾ ਚੈਲੰਜ ਹੈ ਸਾਡੇ ਲਈ ਵੀ ਕਿ ਲੋਕ ਡਾਕਟਰ ਤੋਂ ਆਉਣ ਤੋਂ ਡਰਦੇ ਬਹੁਤ ਹੈ, ਉਹ ਛੁਪਾਉਣਾ ਚਾਹੁੰਦੇ ਆ ਸੋਸਾਇਟੀ ਤੋਂ, ਜਿੱਦਾਂ ਕਿ ਕੋਈ ਬਿਮਾਰੀ ਬਹੁਤ ਉਹ ਵੱਡੀ ਚੀਜ਼ ਹੋ ਗਈ, ਅਸੀਂ ਲੁਕਾ ਕੇ ਰੱਖਣੀ ਹੈ। ਇਸ ਦਾ ਐਕਚੁਅਲੀ ਨੁਕਸਾਨ ਬਹੁਤ ਹੁੰਦਾ ਹੈ। ਇੱਕ ਗੱਲ ਸਮਝਣੀ ਹੈ ਕਿ ਡਾਇਬਟੀਜ਼ ਜਿਹੜੀ ਬਿਮਾਰੀ ਹੈ ਉਹ ਕੋਈ ਤੁਹਾਡੀ ਗਲਤੀ ਕਰਕੇ ਨਹੀਂ ਹੋਈ, ਉਹ ਇੱਕ ਰਿਸਕ ਸੀਗਾ ਜਿਹੜਾ ਸਾਹਮਣੇ ਆ ਗਿਆ। ਔਰ ਜਿੰਨਾ ਜਲਦੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਔਰ ਉਸਨੂੰ ਕੰਟਰੋਲ ਵਿੱਚ ਰੱਖਾਂਗੇ, ਉਨਾ ਹੀ ਜਿਹੜਾ ਅੱਗੇ ਫਿਊਚਰ ਲਾਈਫ ਹੈ ਜਿਹੜੇ ਡਾਇਬਟੀਜ਼ ਦੇ ਨਾਲ ਰਿਸਕ ਹੁੰਦੇ ਹੈ ਉਹ ਘੱਟ ਜਾਂਦੇ ਹੈ। ਇਸ ਲਈ ਇਲਾਜ ਸਹੀ ਟਾਈਮ 'ਤੇ ਸ਼ੁਰੂ ਹੋਣਾ ਚਾਹੀਦਾ ਹੈ ਔਰ ਜਿੱਦਾਂ ਹੀ ਡਾਇਬਟੀਜ਼ ਦਾ ਪਤਾ ਚੱਲੇ ਉਸੀ ਟਾਈਮ ਡਾਕਟਰ ਕੋਲ ਜਾਣਾ ਚਾਹੀਦਾ ਹੈ, ਸਲਾਹ ਲੈਣੀ ਚਾਹੀਦੀ ਹੈ। ਹੁਣ ਇਹ ਸਮਝਣ ਦੀ ਲੋੜ ਹੈ ਕਿ ਡਾਇਬਟੀਜ਼ ਵੀ ਆਮ ਬਿਮਾਰੀਆਂ ਦੀ ਤਰ੍ਹਾਂ ਇੱਕ ਬਿਮਾਰੀ ਹੈ। ਇਸਨੂੰ ਸਿਰਫ ਦੇਸੀ ਨੁਸਖਿਆਂ ਨਾਲ ਜਾਂ ਸਿਰਫ ਖਾਣ ਪਾਣ ਦੇ ਕੰਟਰੋਲ ਨਾਲ ਕੰਪਲੀਟਲੀ ਠੀਕ ਨਹੀਂ ਕੀਤਾ ਜਾ ਸਕਦਾ। ਕਿਸੇ ਨਾ ਕਿਸੇ ਸਟੇਜ 'ਤੇ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਔਰ ਕਿਸੇ ਸਟੇਜ 'ਤੇ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਹੁੰਦੀ ਹੈ। ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
5: ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਇਹਦੇ ਵਿੱਚ, ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ, ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੇ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ, ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਛੁਟਕੀ ਵਜਾਉਣ ਤੋਂ ਪਹਿਲਾਂ ਠੀਕ ਹੋ ਜਾਵਾਂਗੇ, ਇਹਦੇ ਬਾਰੇ ਜ਼ਰੂਰ ਦੱਸੋ ਜੀ।
6: ਹਾਂ, ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸ ਦਾ ਇਲਾਜ ਹੋ ਸਕਦਾ ਹੈ, ਜਦਕਿ ਜੋ ਇੰਪੋਰਟੈਂਟ ਕੀ ਹੈ, ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ, ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ। ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ। ਇੱਕ ਪ੍ਰੈਗਨੈਂਟ ਲੇਡੀ, ਗਰਭਵਤੀ ਲੇਡੀ ਜਿਹੜੀ ਹੈ ਉਸਦੀ ਡਾਇਟ ਡਿਫਰੈਂਟ ਹੋਏਗੀ, ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ। ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ। ਉਸਦੇ ਇਲਾਵਾ ਐਕਸਰਸਾਈਜ਼ ਜਿਹੜੀ ਹੈ ਉਹ ਵੀ ਆਪਣੀ ਫਿਟਨੈਸ ਲਈ ਔਰ ਈਵਨ ਸ਼ੂਗਰ ਕੰਟਰੋਲ ਲਈ ਉਸਦਾ ਵੀ ਮਹੱਤਵ ਹੈਗਾ ਹੈ। ਔਰ ਇਸ ਦੇ ਇਲਾਵਾ ਜਿਹੜੀਆਂ ਹੈ ਦੇਸੀ ਨੁਸਖੇ ਅਕਸਰ ਕੰਮ ਨਹੀਂ ਕਰਦੇ ਹੈ, ਉਹ ਫੇਲ ਹੋ ਜਾਣਗੇ ਔਰ ਉਸ ਦੌਰਾਨ ਵਿੱਚ 5-7 ਸਾਲ ਜਿਹੜੇ ਹੈ ਉਹ ਬਿਮਾਰੀ ਦੇ ਵੇਸਟ ਹੋ ਜਾਂਦੇ ਹੈ। ਔਰ ਇਹੀ 5-7 ਸਾਲ ਜਿਹੜੇ ਪਹਿਲੇ ਸਾਲ ਹੈ ਇਹ ਬਹੁਤ ਮਹੱਤਵ ਰੱਖਦੇ ਹੈ, ਕਿਉਂਕਿ ਜਿਹੜੀ ਅਸੀਂ ਸਟੱਡੀਜ਼ ਦੇਖਦੇ ਹਾਂ ਜਿਨ੍ਹਾਂ ਦਾ ਡਾਇਬਟੀਜ਼ ਕੰਟਰੋਲ ਪਹਿਲੇ 5-10 ਸਾਲ ਵਿੱਚ ਅੱਛਾ ਰਿਹਾ ਹੈ ਉਹਨਾਂ ਨੂੰ ਅੱਗੇ ਚੱਲ ਕੇ ਕੰਪਲੀਕੇਸ਼ਨਸ ਜਿਹੜੇ ਸ਼ੂਗਰ ਦੇ ਹੈ ਉਹ ਨਹੀਂ ਆਉਂਦੇ, ਜਾਂ ਜਿਨ੍ਹਾਂ ਦਾ ਕੰਟਰੋਲ ਖਰਾਬ ਰਿਹਾ ਹੈ ਉਹਨਾਂ ਵਿੱਚ ਕੰਪਲੀਕੇਸ਼ਨਸ ਦਾ ਖਤਰਾ ਐਕਚੁਅਲੀ ਵੱਧ ਜਾਂਦਾ ਹੈ
5: ਜੀ। ਤਾਂ ਡਾਕਟਰ ਸਾਹਿਬ, ਅਜਿਹੇ ਕਿਹੜੇ ਕੰਪਲੀਕੇਸ਼ਨ ਨੇ ਜਿਹੜੇ ਇਹਦੇ ਵਿੱਚ ਆ ਸਕਦੇ ਨੇ?
6: ਇਹ ਬਹੁਤ ਹੀ ਅਹਿਮ ਸਵਾਲ ਹੈ ਔਰ ਲੋਕਾਂ ਨੂੰ ਇਹ ਬਹੁਤ ਇੰਪੋਰਟੈਂਟ ਹੈ ਇਹ ਗੱਲ ਸਮਝਣੀ। ਇਨਫੈਕਟ ਜੇ ਅਸੀਂ ਦੇਖੀਏ ਤਾਂ ਅੱਧੇ ਲੋਕਾਂ ਨੂੰ ਡਾਇਬਟੀਜ਼ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਡਾਇਬਟੀਜ਼ ਹੈ, ਜਿਨ੍ਹਾਂ ਨੂੰ ਪਤਾ ਉਹਨਾਂ ਤੋਂ ਵੀ 80% ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਡਾਇਬਟੀਜ਼ ਨਾਲ ਕੀ ਖਤਰਾ ਹੈ ਸਰੀਰ ਨੂੰ। ਹੁਣ ਜਿਹੜੇ ਔਰਗਨਸ ਇਨਵੋਲਵ ਹੋ ਸਕਦੇ ਹੈ, ਸਭ ਤੋਂ ਪਹਿਲਾਂ ਤਾਂ ਹਾਰਟ, ਜਿੱਦਾਂ ਹਾਰਟ ਅਟੈਕਸ ਦਾ ਖਤਰਾ ਵੱਧਦਾ ਹੈਗਾ, ਹਾਰਟ ਫੇਲੀਅਰ ਦਾ ਖਤਰਾ ਜ਼ਿਆਦਾ ਹੁੰਦਾ ਹੈ। ਔਰ ਉਸ ਦੇ ਇਲਾਵਾ ਕਿਡਨੀ ਇੱਕ ਮੇਜਰ ਔਰਗਨ ਹੈ ਜਿਹੜਾ ਗੁਰਦਾ ਕਹਿੰਦੇ ਹਾਂ ਅਸੀਂ, ਇਨਫੈਕਟ ਗੁਰਦੇ ਦੇ ਫੇਲੀਅਰ ਦਾ ਸਭ ਤੋਂ ਵੱਡਾ ਕਾਰਨ ਇਸ ਵਕਤ ਪੂਰੇ दुनिया विच इस वेले डायबिटीज़ ही है। उसके अलावा अखां विच अंधेपन का कारण भी डायबिटीज़ एक अहम कारण है। पैरां दी नसा खराब होना या पैरां दे जड़े ब्लड सर्कुलेशन वैसल्स होंदे हैं वह ब्लॉक हो सकते हैं, उस करके पैरां विच अल्सर्स या कोई होर डिफॉर्मिटीज़ डेवलप हो सकती हैं। सो ये बहुत ही इंपॉर्टेंट ऑर्गन्स हैगे हैं जिन्हां नाल लाइफ बहुत सही चलती है। जे ये डैमेज हो जाए तो डायबिटीज़ का ट्रीटमेंट बहुत कॉम्प्लीकेट हो जाता है।
5: जी डॉक्टर साहब, बहुत जड़ी खास जानकारी है तुसी साडे नाल सांझी कीती है। तो डॉक्टर साहब, जिवें कि चढ़दी कला टाइम टीवी दे वल्लों एक उपराला किया जा रहा है कि असी सेहत दे नाल जुड़ियां हुई जिहड़ियां जागरूकता वाली चीज़ां ने वो लोगों सामने लैके आ रहे हैं, तो विश्व पद्धर के उपर कुछ अजिहियां संस्थावां ने जो इस दे बारे च कम कर रही ने?
6: हाँ, एक वर्ल्ड हेल्थ ऑर्गेनाइजेशन है, असी सारा ये नाम हुन अक्सर सुनिया होया है कोविड दे चक्कर विच, वर्ल्ड हेल्थ ऑर्गेनाइजेशन दा। बहुत सालां तो वर्ल्ड हेल्थ ऑर्गेनाइजेशन 14 नवंबर नू वर्ल्ड डायबिटीज़ डे मार्क करती है। हर साल एक थीम चुनिया जांदा है, ये जनरल अवेयरनेस लई है कि आम लोगों नू डायबिटीज़ दे बारे जागरूकता होए, पता चले कि करना है, कि इसके कारण हुंदे हैं और की सल्यूशन है। हर साल एक थीम लिता जाता है 14 नवंबर लई, और जेड़ा इस साल दा थीम है वो है एक्सेस टू डायबिटीज़ केयर, ताकि हर गली नुक्कड़ विच घर घर विच डायबिटीज़ दी जानकारी होए, उन्होंने डायबिटीज़ दे इलाज दी सुविधावां सही तरह मिलन और जल्दी इसका इलाज किया जाए।
5: तो डॉक्टर साहब ने बहुत खास जानकारी साढ़े नाल सांझी की है, अते ए जो खास जानकारी है डायबिटीज़ के बारे में ये होर अगे असीं वधावांगे, पर उस तो पहला लैने एक छोटा जिहा ब्रेक।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਉਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋਅ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋਅ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਟੀਜ਼ ਹੈ ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬੋਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬੋਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨਸ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਲੰਬੇ ਸੂਈਆਂ ਦਾ, ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਹੈ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ, ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਚੀਜ਼ ਸੂਈ ਆਉਂਦੀ ਹੈ ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ, ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ, ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ ਹੈ। ਤਾਂ ਡਾਕਟਰ ਸਾਹਿਬ, ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਟਿਕਸ ਵਾਸਤੇ, ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ।
1: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ। ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ कि जिहड़ी कमियां है पेशियां है वह पूरी की जान और जो खुराक इंसान लए उस नाल शुगर की मात्रा शरीर विच ज़्यादा ना बदे। सो मेन फूड ग्रुप्स जिहड़े असी आइडेंटिफाई करते हैं एक तो हुंदा है कार्बोहाइड्रेट। कार्बोहाइड्रेट आंदा है सिंपल अनाज तो, आटा हो गया, चावल हो गए, या अजकल नवे बाकी बाजरा है, जवार है, पुराने अनाज सी, या नवे अनाज अजकल इंडिया च काफ़ी पॉपुलर है, किनुआ या खुसखुस कहिंदे उन्हूं। सो ये फूड ग्रुप्स हैं कार्बोहाइड्रेट का। इस विच इंपॉर्टेंट है कि जिहड़ा असी कहने कंपलैक्स कार्बोहाइड्रेट कि अनाज जिन्ना मोटा है उन्ना ही अच्छा है
0: जी।
1: मैदा नहीं इस्तेमाल करना, उस विच स्टार्च बहुत हुंदी है, वो शुगर वधाएगा। इसी तरह जिहड़ी राइस है वाइट पॉलिश्ड राइस उस नाल शुगर ज़्यादा वधदी है। सो कंपलैक्स कार्बोहाइड्रेट्स असी लैंदे हां तां उस विच जिहड़ी शुगर दा राइस है वो घट हुंदा है और उस विच फाइबर कंटेंट ज़्यादा हुंदा है डाइट विच, जो कि अगेन शुगर कंट्रोल विच भी हेल्प करता है, कोलेस्ट्रॉल दे कंट्रोल विच भी हेल्प करता है और जनरल हेल्थ लई बहुत इंपॉर्टेंट है। सेकेंड फूड ग्रुप जिहड़ा बहुत इंपॉर्टेंट है उहनूं कहने आ प्रोटीन। हुण प्रोटीन नॉन वैजीटेरियन फूड्स विच जिदा चिकन फिश एग्स इन्हां चों आ जांदा है, या फिर वैजीटेरियन फूड्स विच दालां हो गईआं या मशरूम्स हो गए, पनीर हो गया, जिन्ना भी डेयरी है उन्हां विच प्रोटीन आता है। सो प्रोटीन की मात्रा भी अच्छी रखनी चाहिए है। और तीजा फूड ग्रुप है फैट्स। फैट्स नू लेके भी काफ़ी धारनावां हैगियां लोगों विच। फैट टोटली घटानी नहीं हुंदी डाइट चो, बट हेल्दी फैट्स जिहड़ी पोली अनसैचुरेटेड फैट्स हैं, रिफाइंड वेजिटेबल ऑयल्स तो आंदियां हैं, वो ज़्यादा वधानियां चाहीदियां डाइट विच। और सैचुरेटेड फैट लेनी है बट घट मात्रा विच लेनी है। सब तो इंपॉर्टेंट फैट विच है कि फैट नू डीप फ्राई नहीं करीदा या उन्हूं बार बार हीट नहीं करना चाहिदा। इस दे अलावा फ्रूट्स ज़रूर होने चाहिए हैं डाइट विच, सैलड्स होने चाहिए हैं, और जेडे बाकी माइक्रोन्यूट्रिएंट्स असी कहने आ विटामिन्स मिनरल्स, ये कोशिश की जाती है कि नैचुरल डाइट तो ही आन, जिदा सब्जियां दे राही, फ्रूट्स दे राही या फिर सलाद दे राही। जे किसी खास न्यूट्रिएंट की घाट है डाइट विच तां उसनू बाहरों सप्लीमेंट्स के तौर पर दिता जा सकता है।
0: जी तो डॉक्टर साहब बहुत ही अच्छी इन्फॉर्मेशन तुसी दिती है, तो खास तौर पर जिहड़े साडे दर्शक ने उन्होंने भी इहदे बारे च बहुत बेहतरीन जानकारी मिली भी है। तो नाल दी नाल हुण जांदे जांदे एक कोई हैल्दी टिप जरूर चाहांगे साडे जिहड़े इस वक्त दर्शक जुड़े हैं उन्होंने वास्ते।
1: एक बहुत इंपॉर्टेंट मैसेज जिहड़ा लोगों तक पहुँचना चाहिए है कि डायबिटीज़ का अहम कारण है कि साडा लाइफ स्टाइल पूरा चेंज हो गया है। और सब तो जरूरी है, डेफिनेटली डायबिटीज़ का इलाज इंपॉर्टेंट है, लेकिन सब तो जरूरी है कि डायबिटीज़ नू प्रिवेंट किया जाए। जेडे कि रिस्क विच हैं, जिन्हां दे परिवार विच ऑलरेडी डायबिटीज़ की हिस्ट्री है या जिन्हां दा वजन ज़्यादा है, वो जे शुरू तो ही अपना लाइफ स्टाइल ठीक कर लैन तो डायबिटीज़ होने का खतरा पहला ही घट जाता है। और एक्टिव लाइफ स्टाइल नाल डायबिटीज़ प्रिवेंशन की जा सकती है, वो खतरा ऑलमोस्ट 50-60% घट किया जा सकता है और एक सक्सेसफुल लाइफ जीती जा सकती है।
0: जी प्यारे दर्शकों, अज साढ़े नाल गलबात की है डॉक्टर गगन प्रिया जी ने, अते बहुत ही बाखूबी उन्होंने इनफॉर्मेशन दी है शुगर के मरीजों के बारे में। अज साढ़े प्रोग्राम हैल्दी लाइफ के पुजन के वास्ते डॉक्टर गगन प्रिया जी का असी बहुत बहुत शुक्रिया अदा करते हैं।
1: धन्यवाद
0: जी। धन्यवाद जी। तो प्यारे दर्शकों, जेकर तुसी साडे प्रोग्राम हैल्दी लाइफ नू वेखना चाहुंदे हो तो हरेक एतवार दोपहर 3 बजे अते हरेक वीरवार दोपहर 2:30 बजे इस प्रोग्राम नू वेख सकते हो। अते खास तौर पर इस प्रोग्राम नू सोशल मीडिया प्लेटफॉर्म के उपर वेखण दे वास्ते सबसक्राइब कर सकते हो चढ़दी कला टाइम TV प्राइम नू। अते अज साढ़े खास प्रोग्राम हैल्दी लाइफ दे विच साढ़े नाल जुड़न दे वास्ते डॉक्टर गगन प्रिया जी का बहुत बहुत धन्यवाद। अते साढ़े प्यारे प्यारे दर्शक जो कि सानू वेख रहे हैं उन्हां नू भी प्यार भरी सत श्री अकाल।

0: ਸ਼੍ਰੀਕਾਲ ਜੀ, ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ। ਅਤੇ ਅੱਜ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਣ ਜਾ ਰਹੇ ਹਾਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ, ਜੋ ਕਿ MD DM ਨੇ ਐਂਡੋਕ੍ਰੀਨੋਲੋਜੀ ਦੇ ਵਿੱਚ। ਅਤੇ ਅੱਜ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ। ਅਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ, ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ। ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ, ਇਹ ਸਾਡੇ ਹਾਰਮੋਨ ਗਲੈਂਡਸ, ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਹੈ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਜ਼ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ। ਸਾਰੀ ਸਾਇੰਸ ਉਸਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ, ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ
0: ਜੀ। ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ?
1: ਹਾਂ, ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਸ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ, ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ
0: ਜੀ। ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ?
1: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ। ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ, ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ, ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀ ਡਿਸਪੋਜੀਸ਼ਨ ਹੈ। ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਨ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ। ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਨਾ ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ। ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ ਹੈ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ, ਸੋ ਇਹ 2 ਮੇਜਰ ਕਾਰਨ ਹੈ ਕਿ ਡਾਇਬਟੀਜ਼ ਵੱਧਦੀ ਜਾ ਰਹੀ ਹੈ। ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ। ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁਲ ਹੋ ਗਈ ਹੈ, ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
0: ਤਾਂ ਡਾਕਟਰ ਸਾਹਿਬ, ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਟੀਜ਼ ਲਗਭਗ 5-10% ਲੋਕਾਂ 'ਚ ਹੁੰਦੀ ਹੈ। ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕ੍ਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ। ਸੋ ਇਹ ਟਾਈਪ 1 ਡਾਇਬਟੀਜ਼ ਸਿਰਫ ਉਸ ਕਰਕੇ ਹੁੰਦੀ ਹੈ ਕਿ ਇਨਸੁਲਿਨ ਸਿਕਰੀਸ਼ਨ ਜਿਹੜੀ ਹੈ ਉਹ ਘੱਟ ਗਈ ਹੈ, ਔਰ ਇਸਦਾ ਇਲਾਜ ਸਿਰਫ ਔਰ ਸਿਰਫ ਇਨਸੁਲਿਨ ਦੇ ਟੀਕਿਆਂ ਨਾਲ ਹੀ ਹੋ ਸਕਦਾ ਹੈ। ਟਾਈਪ 2 ਡਾਇਬਟੀਜ਼ ਵਿੱਚ ਕਈ ਵਾਰੀ ਗੋਲੀਆਂ ਕੰਮ ਕਰ ਜਾਂਦੀਆਂ, ਅਕਸਰ ਦਵਾਈਆਂ ਕੰਮ ਕਰ ਜਾਂਦੀਆਂ, ਕੁਝ ਸਟੇਜ 'ਤੇ ਇਨਸੁਲਿਨ ਲਾਉਣੀ ਪੈਂਦੀ ਹੈ, ਬਟ ਟਾਈਪ 1 ਡਾਇਬਟੀਜ਼ ਵਿੱਚ ਇਨਸੁਲਿਨ ਹੀ ਉਸਦਾ ਇਲਾਜ ਹੈ
0: ਜੀ। ਤਾਂ ਡਾਕਟਰ ਸਾਹਿਬ, ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ, ਉਹਨਾਂ ਨੂੰ ਇਹ ਵੀ ਜ਼ਰੂਰ ਦੱਸਣਾ ਜੀ ਕਿ ਡਾਇਬਟੀਜ਼ ਦੇ ਲੱਛਣ ਕੀ ਨੇ?
1: ਡਾਇਬਟੀਜ਼ ਨੂੰ ਅਸੀਂ ਇੱਕ ਸਾਇਲੈਂਟ ਬਿਮਾਰੀ ਮੰਨਦੇ ਹਾਂ, ਕਿਉਂਕਿ ਉਸਦੇ ਲੱਛਣ ਕਾਫੀ ਲੇਟ ਸਟੇਜ 'ਤੇ ਆਉਂਦੇ ਹੈ। ਜਿਹੜੇ ਆਮ ਲੋਕਾਂ 'ਚ ਪਤਾ ਹੈ ਲੋਕਾਂ ਨੂੰ ਕਿ ਉਸਦੇ ਲੱਛਣ ਹੁੰਦੇ ਹੈ, ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣਾ, ਜਾਂ ਵਜ਼ਨ ਕਿਸੇ ਦਾ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਾਂ ਥਕਾਵਟ ਹੈ, ਕਮਜ਼ੋਰੀ ਹੈ, ਇਹ ਲੱਛਣ ਕਾਫੀ ਹਾਈ ਬਲੱਡ ਸ਼ੂਗਰ ਲੈਵਲ 'ਤੇ ਆਉਂਦੇ ਹੈ, ਜਿਹੜੀ ਕਿ ਰੂਟੀਨ ਬਲੱਡ ਸ਼ੂਗਰ ਲੈਵਲ ਹੈ ਉਸ 'ਤੇ ਨਹੀਂ ਆਉਂਦੇ। ਇਸ ਲਈ, ਕਿਉਂਕਿ ਇਹ ਬਿਮਾਰੀ ਸਾਇਲੈਂਟ ਹੈ, ਇੰਪੋਰਟੈਂਟ ਇਹ ਹੈ ਕਿ ਇਸਦਾ ਜਿਹੜਾ ਟੈਸਟ ਹੈ ਸ਼ੂਗਰ ਦਾ, ਇਹ ਜਿਨ੍ਹਾਂ ਨੂੰ ਰਿਸਕ ਹੈਗਾ ਡਾਇਬਟੀਜ਼ ਦਾ, ਉਹਨਾਂ ਨੂੰ ਘੱਟ ਉਮਰ ਤੋਂ ਹੀ ਇਹ ਟੈਸਟਿੰਗ ਹਰ ਸਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ, ਲੱਛਣਾਂ ਦੀ ਵੇਟ ਨਹੀਂ ਕਰਨੀ।
0: ਅਤੇ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਇਹ ਜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਸਦਾ ਰਿਸਕ ਹੁੰਦਾ ਜੀ?
1: ਕੁਛ ਲੋਕਾਂ ਨੂੰ ਡਾਇਬਟੀਜ਼ ਹੋਣ ਦਾ ਖਤਰਾ ਜ਼ਿਆਦਾ ਹੈ, ਇਹ ਲੋਕ ਉਹ ਹੁੰਦੇ ਹੈ ਜਿਨ੍ਹਾਂ ਦਾ ਸ਼ੁਰੂ ਤੋਂ ਵਜ਼ਨ ਜ਼ਿਆਦਾ ਹੋਵੇ ਜਾਂ ਹੁਣ ਇਕਦਮ ਵਜ਼ਨ ਵਧਿਆ ਹੋਵੇ ਜਾਂ ਕਿਸੇ ਦੇ ਘਰ ਵਿੱਚ ਆਲਰੇਡੀ ਪੇਰੈਂਟਸ ਨੂੰ ਡਾਇਬਟੀਜ਼ ਦੀ ਬਿਮਾਰੀ ਹੈ ਜਾਂ ਭੈਣ ਭਰਾ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਉਹਨਾਂ ਨੂੰ ਖਤਰਾ ਜ਼ਿਆਦਾ ਹੁੰਦਾ ਹੈ। ਜਾਂ ਫਿਰ ਕਿਸੇ ਮਹਿਲਾ ਨੂੰ ਗਰਭ ਦੇ ਦੌਰਾਨ ਡਾਇਬਟੀਜ਼ ਹੋ ਗਈ, ਜਿਹਨੂੰ ਅਸੀਂ ਜੈਸਟੇਸ਼ਨਲ ਡਾਇਬਟੀਜ਼ ਕਹਿੰਦੇ ਹਾਂ, ਉਹ ਵੀ ਖਤਰੇ 'ਚ ਹੁੰਦੇ ਹੈ। ਸੋ ਇਹ ਵਾਲੇ ਰਿਸਕ ਫੈਕਟਰਸ ਜਿਨ੍ਹਾਂ ਨੂੰ ਹੈ, ਉਹਨਾਂ ਨੂੰ ਖਾਸ ਕਰਕੇ ਟੈਸਟਿੰਗ ਜਿਹੜੀ ਹੈ ਘੱਟ ਉਮਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ।
0: ਤਾਂ ਪਿਆਰੇ ਦਰਸ਼ਕੋ, ਅਸੀਂ ਅੱਜ ਹੈਲਦੀ ਲਾਈਫ ਦੇ ਵਿੱਚ ਡਾਕਟਰ ਗਗਨ ਪ੍ਰਿਆ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੋਰ ਵੀ ਜੋ ਖਾਸ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।
2: ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਲੁਕਿਆ ਬੈਠਾ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ। ਲੈ ਕੇ ਆ ਰਿਹਾ ਤੁਹਾਡੇ ਲਈ ਇੱਕ ਨਵੇਕਲਾ ਪ੍ਰੋਗਰਾਮ ਜਿਸ ਦਾ ਨਾਮ ਹੈ ਲਾਈਟ ਕੈਮਰਾ ਐਂਡ ਚੱਕ ਦਿਓ ਫੱਟੇ।
0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਜਿੱਥੇ ਕਿ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੁਣ ਖਾਸ ਤੌਰ 'ਤੇ ਗੱਲਬਾਤ ਚੱਲ ਰਹੀ ਹੈ ਡਾਇਬਟੀਜ਼ ਦੇ ਬਾਰੇ 'ਚ। ਤਾਂ ਡਾਕਟਰ ਸਾਹਿਬ, ਇੱਕ ਸਵਾਲ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਡਾਇਬਟੀਜ਼ ਪਾਈ ਜਾਂਦੀ ਸੀ, ਪਰ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਪਾਈ ਜਾਂਦੀ ਹੈ, ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ?
1: ਹਾਂ ਇਮਤਿਆਜ਼ ਜੀ, ਬਿਲਕੁਲ, ਹੁਣ ਬਹੁਤ ਘੱਟ ਉਮਰ ਵਿੱਚ ਵੀ ਜਿਹੜੀ ਟਾਈਪ 2 ਡਾਇਬਟੀਜ਼ ਹੈ ਇਹ 25-30 ਸਾਲ 'ਤੇ ਵੀ ਆਮ ਆ ਰਹੀ ਹੈ। ਔਰ ਬਹੁਤ ਅਚੰਬੇ ਦੀ ਗੱਲ ਇਹ ਹੈ ਕਿ 15-20 ਸਾਲ ਦੇ ਜਿਹੜੇ ਬੱਚੇ ਵੀ ਹੈ, ਨੌਜਵਾਨ ਹੈ, ਉਹਨਾਂ ਵਿੱਚ ਵੀ ਟਾਈਪ 2 ਡਾਇਬਟੀਜ਼ ਦੀ ਬਿਮਾਰੀ ਵੱਧ ਰਹੀ ਹੈ। ਇਸ ਦਾ ਮੇਨ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਜਿਹੜਾ ਲਾਈਫ ਸਟਾਈਲ ਹੈ, ਰਹਿਣ ਸਹਿਣ ਪੂਰਾ ਚੇਂਜ ਹੋ ਗਿਆ ਹੈ, ਫਾਸਟ ਫੂਡ ਬਹੁਤ ਵੱਧ ਗਿਆ ਹੈ, ਸੀਡੈਂਟਰੀ ਲਾਈਫ, ਹਰ ਕੰਮ ਵਿੱਚ ਬੈਠੇ ਰਹਿਣਾ, ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੀ ਇੱਕ ਡਰਾਸਟਿਕ ਚੇਂਜ ਆਇਆ ਹੈ ਪੋਪੂਲੇਸ਼ਨ ਦੇ ਵਿੱਚ।
0: ਤਾਂ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਲੋਕਾਂ 'ਚ ਨਾ ਇੱਕ ਸਟਿਗਮਾ ਹੈ, ਲੋਕ ਛਪਾਉਂਦੇ ਬਹੁਤ ਨੇ ਆਪਣੇ ਡਾਕਟਰ ਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਣ ਲੱਗੇ, ਉਹਨਾਂ ਨੂੰ ਬਹੁਤ ਡਰ ਲੱਗਦਾ ਕਿ ਅਗਰ ਅਸੀਂ ਡਾਕਟਰ ਨੂੰ ਦੱਸ ਦੇਵਾਂਗੇ ਤਾਂ ਸਾਨੂੰ ਕੋਈ ਪੱਕੀ ਜਿਹੜੀ ਦਵਾਈ ਆ ਉਹਦੇ ਉੱਪਰ ਲਗਾ ਦਿੱਤਾ ਜਾਊਗਾ, ਫਿਰ ਪੱਕੇ ਟੀਕਿਆਂ ਦੇ ਉੱਪਰ ਲਾ ਦਿੱਤਾ ਜਾਊਗਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਹ ਬਹੁਤ ਹੀ ਵੱਡਾ ਚੈਲੰਜ ਹੈ ਸਾਡੇ ਲਈ ਵੀ ਕਿ ਲੋਕ ਡਾਕਟਰ ਤੋਂ ਆਉਣ ਤੋਂ ਡਰਦੇ ਬਹੁਤ ਹੈ, ਉਹ ਛੁਪਾਉਣਾ ਚਾਹੁੰਦੇ ਆ ਸੋਸਾਇਟੀ ਤੋਂ, ਜਿੱਦਾਂ ਕਿ ਕੋਈ ਬਿਮਾਰੀ ਬਹੁਤ ਉਹ ਵੱਡੀ ਚੀਜ਼ ਹੋ ਗਈ, ਅਸੀਂ ਲੁਕਾ ਕੇ ਰੱਖਣੀ ਹੈ। ਇਸ ਦਾ ਐਕਚੁਲੀ ਨੁਕਸਾਨ ਬਹੁਤ ਹੁੰਦਾ ਹੈ। ਇੱਕ ਗੱਲ ਸਮਝਣੀ ਹੈ ਕਿ ਡਾਇਬਟੀਜ਼ ਜਿਹੜੀ ਬਿਮਾਰੀ ਹੈ ਉਹ ਕੋਈ ਤੁਹਾਡੀ ਗਲਤੀ ਕਰਕੇ ਨਹੀਂ ਹੋਈ, ਉਹ ਇੱਕ ਰਿਸਕ ਸੀਗਾ ਜਿਹੜਾ ਸਾਹਮਣੇ ਆ ਗਿਆ। ਔਰ ਜਿੰਨਾ ਜਲਦੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਔਰ ਉਸਨੂੰ ਕੰਟਰੋਲ ਵਿੱਚ ਰੱਖਾਂਗੇ, ਉਨਾ ਹੀ ਜਿਹੜਾ ਅੱਗੇ ਫਿਊਚਰ ਲਾਈਫ ਹੈ ਜਿਹੜੇ ਡਾਇਬਟੀਜ਼ ਦੇ ਨਾਲ ਰਿਸਕ ਹੁੰਦੇ ਹੈ ਉਹ ਘੱਟ ਜਾਂਦੇ ਹੈ। ਇਸ ਲਈ ਇਲਾਜ ਸਹੀ ਟਾਈਮ 'ਤੇ ਸ਼ੁਰੂ ਹੋਣਾ ਚਾਹੀਦਾ ਹੈ ਔਰ ਜਿੱਦਾਂ ਹੀ ਡਾਇਬਟੀਜ਼ ਦਾ ਪਤਾ ਚੱਲੇ ਉਸੀ ਟਾਈਮ ਡਾਕਟਰ ਕੋਲ ਜਾਣਾ ਚਾਹੀਦਾ ਹੈ, ਸਲਾਹ ਲੈਣੀ ਚਾਹੀਦੀ ਹੈ। ਹੁਣ ਇਹ ਸਮਝਣ ਦੀ ਲੋੜ ਹੈ ਕਿ ਡਾਇਬਟੀਜ਼ ਵੀ ਆਮ ਬਿਮਾਰੀਆਂ ਦੀ ਤਰ੍ਹਾਂ ਇੱਕ ਬਿਮਾਰੀ ਹੈ, ਇਸਨੂੰ ਸਿਰਫ ਦੇਸੀ ਨੁਸਖਿਆਂ ਨਾਲ ਜਾਂ ਸਿਰਫ ਖਾਣ ਪਾਣ ਦੇ ਕੰਟਰੋਲ ਨਾਲ ਕੰਪਲੀਟਲੀ ਠੀਕ ਨਹੀਂ ਕੀਤਾ ਜਾ ਸਕਦਾ। ਕਿਸੇ ਨਾ ਕਿਸੇ ਸਟੇਜ 'ਤੇ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਔਰ ਕਿਸੇ ਸਟੇਜ 'ਤੇ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਹੁੰਦੀ ਹੈ। ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
0: ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ, ਇਹਦੇ ਵਿੱਚ ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ, ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੀ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ, ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਛੁਟਕੀ ਵਜਾਉਣ ਤੋਂ ਪਹਿਲਾਂ ਠੀਕ ਹੋ ਜਾਵਾਂਗੇ, ਇਹਦੇ ਬਾਰੇ ਜ਼ਰੂਰ ਦੱਸੋ ਜੀ।
1: ਹਾਂ, ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸ ਦਾ ਇਲਾਜ ਹੋ ਸਕਦਾ ਹੈ, ਜਦਕਿ ਜੋ ਇੰਪੋਰਟੈਂਟ ਕੀ ਹੈ, ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ, ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ। ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ, ਇੱਕ ਪ੍ਰੈਗਨੈਂਟ ਲੇਡੀ, ਗਰਭਵਤੀ ਲੇਡੀ ਜਿਹੜੀ ਹੈ ਉਸਦੀ ਡਾਇਟ ਡਿਫਰੈਂਟ ਹੋਏਗੀ, ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ। ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ, ਉਸਦੇ अलावा एक्सरसाइज जिहड़ी है वो भी अपनी फिटनेस लई और ईवन शुगर कंट्रोल लई उसका भी महत्व हैगा है। और इसके अलावा जिहड़ियां है देसी नुस्खे अक्सर कम नहीं करते हैं, वो फेल हो जाएंगे और उस दौरान विच 5-7 साल जिहड़े हैं वो बीमारी दे वेस्ट हो जाते हैं। और यही 5-7 साल जिहड़े पहले साल हैं ये बहुत महत्व रखते हैं, क्योंकि जिहड़ी असी स्टडीज़ देखते हाँ जिन्हों का डायबिटीज़ कंट्रोल पहले 5-10 साल विच अच्छा रहा है उन्होंने अगे चल के कॉम्प्लीकेशनस जिहड़े शुगर दे हैं वो नहीं आते, या जिन्हों का कंट्रोल खराब रहा है उन्होंने कॉम्प्लीकेशनस का खतरा एक्चुअली बढ़ जाता है।
0: जी तो डॉक्टर साहब अजिहे किहड़े कॉम्प्लीकेशन ने जिहड़े इहदे विच आ सकदे ने?
1: हाँ ये बहुत ही अहम सवाल है और लोगों को यह बहुत इंपॉर्टेंट है ये गल समझनी। इनफैक्ट जे असी देखिए तो अद्धे लोगों डायबिटीज़ जिन्हों है उन्होंने ये भी नहीं पता होंदा कि उन्होंने डायबिटीज़ है, जिन्हों पता है उन्होंने तो भी अद्धे प्रतिशत लोगों ये नहीं पता होंदा कि डायबिटीज़ नाल की खतरा है शरीर नू। हुण जिहड़े ऑर्गनज इनवॉल्व हो सकते हैं सब तो पहला तो हार्ट, जिदा हार्ट अटैक्स का खतरा वधदा हैगा, हार्ट फेलियर का खतरा ज़्यादा होंदा है। और उसके अलावा किडनी एक मेजर ऑर्गन है जिहड़ा गुर्दा कहिंदे हां सी, इनफैक्ट गुर्दे दे फेलियर दा सब तो वड्डा कारण इस वक्त पूरे दुनिया विच इस वेले डायबिटीज़ ही है। उसके अलावा अखां विच अंधेपन दा कारण भी डायबिटीज़ एक अहम कारण है, पैरां दी नसा खराब होना या पैरां दे जिहड़े ब्लड सर्कुलेशन वैसल्स हुंदे हैं वो ब्लॉक हो सकते हैं उस करके पैरां विच अल्सर्स या कोई होर डिफॉर्मिटीज़ डेवलप हो सकती हैं। सो ये बहुत ही इंपॉर्टेंट ऑर्गन्स हैगे हैं जिन्हां नाल लाइफ बहुत सही चलती है, जे ये डैमेज हो जाए तो डायबिटीज़ का ट्रीटमेंट बहुत कॉम्प्लीकेट हो जाता है।
0: जी डॉक्टर साहब बहुत जड़ी खास जानकारी है तुम्हें साढ़े साझी की है। तो डॉक्टर साहब जिमें कि चढ़ती कला टाइम टीवी के वालों एक उपराला किया जा रहा है कि असी सेहत के नाल जुड़िया हुई जिहड़ियां जागरूकता वाली चीज़ा ने वो लोगों सामने लैके आ रहे हैं, तो विश्व पद्धर के उपर कुछ अजिहियां संस्थावां ने जो इस बारे में कम कर रही हैं?
1: हाँ एक वर्ल्ड हेल्थ ऑर्गेनाइजेशन है, असी सारा ये नाम हुन अक्सर सुनिया होया है कोविड दे चक्कर विच वर्ल्ड हेल्थ ऑर्गेनाइजेशन दा। बहुत सालां तो वर्ल्ड हेल्थ ऑर्गेनाइजेशन 14 नवंबर नू वर्ल्ड डायबिटीज़ डे मार्क करती है
0: जी।
1: हर साल एक थीम चुनिया जांदा है, ये जनरल अवेयरनेस लई है कि आम लोगों नू डायबिटीज़ दे बारे जागरूकता होए, पता चले की करना है, की इसके कारण हुंदे हैं और की सल्यूशन है। हर साल एक थीम लिता जाता है 14 नवंबर लई, और जेड़ा इस साल दा थीम है वो है एक्सेस टू डायबिटीज़ केयर, ताकि हर गली नुक्कड़ विच घर घर विच डायबिटीज़ दी जानकारी होए, उनानू डायबिटीज़ दे इलाज दी सुविधावां सही तरह मिलन और जल्दी इसका इलाज किया जाए।
0: तो डॉक्टर साहब ने बहुत खास जानकारी साढ़े नाल सांझी की है, अते ए जो खास जानकारी है डायबिटीज़ के बारे च ये होर अगे असीं वधावांगे, पर उस तो पहला लैने एक छोटा जिहा ब्रेक।

0: ਬੰਦੇ ਅਸੀਂ ਵੱਡੇ ਸਾਡੇ ਕੰਮ ਖੁਸ਼ਹਾਲ ਰਹਿੰਦੇ ਖੁਸ਼ੀਆਂ ਵੰਡਦੇ ਨਾਲੇ ਕਰਦੇ
1: ਦੁਬਾਰਾ ਹੋ ਜਾਵੇ
2: ਸੈਮਸੌਂਗ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ। ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਉਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋਅ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋਅ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਿਟੀਜ਼ ਹੈ ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਿਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ ਹੈ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨਸ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਸੂਈਆਂ ਦਾ ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਹੈ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ, ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਜਿਹੀ ਸੂਈ ਆਉਂਦੀ ਹੈ, ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ, ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ, ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ ਹੈ। ਤਾਂ ਡਾਕਟਰ ਸਾਹਿਬ, ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਟਿਕਸ ਵਾਸਤੇ, ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ?
1: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ। ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ ਕਿ ਜਿਹੜੀ ਕਮੀਆਂ ਹੈ, ਪੇਸ਼ੀਆਂ ਹੈ, ਉਹ ਪੂਰੀ ਕੀਤੀ ਜਾਣ, ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਜ਼ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਆਇਲਸ ਤੋਂ ਆਉਂਦੀਆਂ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋ ਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ, ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਿਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਿਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਿਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ। ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਿਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਿਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਿਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਆ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਆ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
1: ਧੰਨਵਾਦ ਜੀ।
0: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ। ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ TV ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ, ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।

0: ये इंसुलिन ग्लूकोज को हमारे शरीर के सेल्स में पहुंचाता है ताकि वो एनर्जी में कन्वर्ट हो जाए। बट जब हमारे शरीर में इंसुलिन नहीं बनता है या इंसुलिन इस्तेमाल होना कम हो जाता है, तब ग्लूकोज की मात्रा हमारे शरीर में बढ़ जाती है और फिर हमें डायबिटीज की बीमारी हो जाती है। डायबिटीज की वजह से इंसान को बहुत सारी तकलीफें बाद में जाके हो सकती हैं, जैसे आंखों की बीमारी, गुर्दों की बीमारी, पैरों की बीमारी और दिल की बीमारी। तो इसीलिए हमें अपनी शुगर को कंट्रोल में रखना बहुत जरूरी है।
1: ਸਤਿ ਸ਼੍ਰੀ ਅਕਾਲ ਜੀ, ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਅਤੇ ਅੱਜ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਣ ਜਾ ਰਹੇ ਹਾਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ, ਜੋ ਕਿ MD DM ਨੇ ਐਂਡੋਕ੍ਰੀਨੋਲੋਜੀ ਦੇ ਵਿੱਚ। ਅਤੇ ਅੱਜ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ। ਅਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ ਹੈ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
2: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ, ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ। ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ, ਇਹ ਸਾਡੇ ਹਾਰਮੋਨ ਗਲੈਂਡਸ, ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਜ਼ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ। ਸਾਰੀ ਸਾਇੰਸ ਉਸ ਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ, ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ
1: ਜੀ। ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ?
2: ਹਾਂ, ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਜ਼ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ, ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ
1: ਜੀ। ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੇ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ।
2: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ, ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ, ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ, ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀਡਿਸਪੋਜੀਸ਼ਨ ਹੈ। ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਣ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ। ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਹਾਂ ਨਾ, ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ। ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ ਹੈ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ, ਸੋ ਇਹ ਦੋ ਮੇਜਰ ਕਾਰਨ ਹੈ ਕਿ ਡਾਇਬਟੀਜ਼ ਵੱਧਦੀ ਜਾ ਰਹੀ ਹੈ। ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ, ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁਲ ਹੋ ਗਈ ਹੈ, ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
1: ਤਾਂ ਡਾਕਟਰ ਸਾਹਿਬ, ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
2: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਟੀਜ਼ ਲਗਭਗ 5-10% ਲੋਕਾਂ 'ਚ ਹੁੰਦੀ ਹੈ। ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕ੍ਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ। ਸੋ ਇਹ ਟਾਈਪ 1 ਡਾਇਬਟੀਜ਼ ਸਿਰਫ ਉਸ ਕਰਕੇ ਹੁੰਦੀ ਹੈ ਕਿ ਇਨਸੁਲਿਨ ਸਿਕਰੀਸ਼ਨ ਜਿਹੜੀ ਹੈ ਉਹ ਘੱਟ ਗਈ ਹੈ, ਔਰ ਇਸਦਾ ਇਲਾਜ ਸਿਰਫ ਔਰ ਸਿਰਫ ਇਨਸੁਲਿਨ ਦੇ ਟੀਕਿਆਂ ਨਾਲ ਹੀ ਹੋ ਸਕਦਾ ਹੈ। ਟਾਈਪ 2 ਡਾਇਬਟੀਜ਼ ਵਿੱਚ ਕਈ ਵਾਰੀ ਗੋਲੀਆਂ ਕੰਮ ਕਰ ਜਾਂਦੀਆਂ, ਅਕਸਰ ਦਵਾਈਆਂ ਕੰਮ ਕਰ ਜਾਂਦੀਆਂ, ਕੁਝ ਸਟੇਜ 'ਤੇ ਇਨਸੁਲਿਨ ਲਾਉਣੀ ਪੈਂਦੀ ਹੈ, ਬਟ ਟਾਈਪ 1 ਡਾਇਬਟੀਜ਼ ਵਿੱਚ ਇਨਸੁਲਿਨ ਹੀ ਉਸਦਾ ਇਲਾਜ ਹੈ
1: ਜੀ। ਤਾਂ ਡਾਕਟਰ ਸਾਹਿਬ, ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ, ਉਹਨਾਂ ਨੂੰ ਇਹ ਵੀ ਜ਼ਰੂਰ ਦੱਸਣਾ ਜੀ ਕਿ ਡਾਇਬਟੀਜ਼ ਦੇ

0: ਛਨਕੀਰ ਹੈ।
1: ਡਾਇਬਿਟੀਜ਼ ਨੂੰ ਅਸੀਂ ਇੱਕ ਸਾਇਲੈਂਟ ਬਿਮਾਰੀ ਮੰਨਦੇ ਹਾਂ ਕਿਉਂਕਿ ਉਸਦੇ ਲੱਛਣ ਕਾਫੀ ਲੇਟ ਸਟੇਜ 'ਤੇ ਆਉਂਦੇ ਹੈ। ਜਿਹੜੇ ਆਮ ਲੋਕਾਂ 'ਚ ਪਤਾ ਹੈ ਲੋਕਾਂ ਨੂੰ ਕਿ ਉਸਦੇ ਲੱਛਣ ਹੁੰਦੇ ਹੈ, ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣਾ, ਜਾਂ ਵਜ਼ਨ ਕਿਸੇ ਦਾ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਾਂ ਥਕਾਵਟ ਹੈ, ਕਮਜ਼ੋਰੀ ਹੈ, ਇਹ ਲੱਛਣ ਕਾਫੀ ਹਾਈ ਬਲੱਡ ਸ਼ੂਗਰ ਲੈਵਲ 'ਤੇ ਆਉਂਦੇ ਹੈ, ਜਿਹੜੀ ਕਿ ਰੂਟੀਨ ਬਲੱਡ ਸ਼ੂਗਰ ਲੈਵਲ ਹੈ ਉਸ 'ਤੇ ਨਹੀਂ ਆਉਂਦੇ। ਇਸ ਲਈ ਕਿਉਂਕਿ ਇਹ ਬਿਮਾਰੀ ਸਾਇਲੈਂਟ ਹੈ, ਇੰਪੋਰਟੈਂਟ ਇਹ ਹੈ ਕਿ ਇਸਦਾ ਜਿਹੜਾ ਟੈਸਟ ਹੈ ਸ਼ੂਗਰ ਦਾ, ਇਹ ਜਿਨ੍ਹਾਂ ਨੂੰ ਰਿਸਕ ਹੈਗਾ ਡਾਇਬਿਟੀਜ਼ ਦਾ, ਉਹਨਾਂ ਨੂੰ ਘੱਟ ਉਮਰ ਤੋਂ ਹੀ ਇਹ ਟੈਸਟਿੰਗ ਹਰ ਸਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ, ਲੱਛਣਾਂ ਦੀ ਵੇਟ ਨਹੀਂ ਕਰਨੀ।
2: ਅਤੇ ਡਾਕਟਰ ਸਾਹਿਬ ਇਹ ਵੀ ਜਾਣਨਾ ਚਾਹਾਂਗੇ ਕਿ ਇਹ ਜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਸਦਾ ਰਿਸਕ ਹੁੰਦਾ ਜੀ?
1: ਕੁਛ ਲੋਕਾਂ ਨੂੰ ਡਾਇਬਿਟੀਜ਼ ਹੋਣ ਦਾ ਖਤਰਾ ਜ਼ਿਆਦਾ ਹੈ। ਇਹ ਲੋਕ ਉਹ ਹੁੰਦੇ ਹੈ ਜਿਨ੍ਹਾਂ ਦਾ ਸ਼ੁਰੂ ਤੋਂ ਵਜ਼ਨ ਜ਼ਿਆਦਾ ਹੋਵੇ, ਜਾਂ ਹੁਣ ਇਕਦਮ ਵਜ਼ਨ ਵਧਿਆ ਹੋਵੇ, ਜਾਂ ਕਿਸੇ ਦੇ ਘਰ ਵਿੱਚ ਆਲਰੇਡੀ ਪੇਰੈਂਟਸ ਨੂੰ ਡਾਇਬਿਟੀਜ਼ ਦੀ ਬਿਮਾਰੀ ਹੈ, ਜਾਂ ਭੈਣ ਭਰਾ ਨੂੰ ਡਾਇਬਿਟੀਜ਼ ਦੀ ਬਿਮਾਰੀ ਹੈ, ਉਹਨਾਂ ਨੂੰ ਖਤਰਾ ਜ਼ਿਆਦਾ ਹੁੰਦਾ ਹੈ। ਜਾਂ ਫਿਰ ਕਿਸੇ ਮਹਿਲਾ ਨੂੰ ਗਰਭ ਦੇ ਦੌਰਾਨ ਡਾਇਬਿਟੀਜ਼ ਹੋ ਗਈ, ਜਿਹਨੂੰ ਅਸੀਂ ਜੈਸਟੇਸ਼ਨਲ ਡਾਇਬਿਟੀਜ਼ ਕਹਿੰਦੇ ਹਾਂ, ਉਹ ਵੀ ਖਤਰੇ 'ਚ ਹੁੰਦੇ ਹੈ। ਸੋ ਇਹ ਵਾਲੇ ਰਿਸਕ ਫੈਕਟਰਸ ਜਿਨ੍ਹਾਂ ਨੂੰ ਹੈ, ਉਹਨਾਂ ਨੂੰ ਖਾਸ ਕਰਕੇ ਟੈਸਟਿੰਗ ਜਿਹੜੀ ਹੈ ਘੱਟ ਉਮਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ।
2: ਤਾਂ ਪਿਆਰੇ ਦਰਸ਼ਕੋ, ਅਸੀਂ ਅੱਜ ਹੈਲਦੀ ਲਾਈਫ ਦੇ ਵਿੱਚ ਡਾਕਟਰ ਗਗਨ ਪ੍ਰਿਆ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਹੋਰ ਵੀ ਜੋ ਖਾਸ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।
3: ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਲੁਕਿਆ ਬੈਠਾ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ। ਲੈ ਕੇ ਆ ਰਿਹਾ ਤੁਹਾਡੇ ਲਈ ਇੱਕ ਨਵੇਕਲਾ ਪ੍ਰੋਗਰਾਮ ਜਿਸ ਦਾ ਨਾਮ ਹੈ ਲਾਈਟ ਕੈਮਰਾ ਐਂਡ ਚੱਕ।

0: ਦਿਓ ਭੱਠੇ।
1: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਜਿੱਥੇ ਕਿ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੁਣ ਖਾਸ ਤੌਰ 'ਤੇ ਗੱਲਬਾਤ ਚੱਲ ਰਹੀ ਹੈ ਡਾਇਬਟੀਜ਼ ਦੇ ਬਾਰੇ 'ਚ। ਤਾਂ ਡਾਕਟਰ ਸਾਹਿਬ, ਇੱਕ ਸਵਾਲ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਡਾਇਬਟੀਜ਼ ਪਾਈ ਜਾਂਦੀ ਸੀ, ਪਰ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਪਾਈ ਜਾਂਦੀ ਹੈ, ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ?
2: ਹਾਂ ਇਮਤਿਆਜ਼ ਜੀ, ਬਿਲਕੁਲ ਹੁਣ ਬਹੁਤ ਘੱਟ ਉਮਰ ਵਿੱਚ ਵੀ ਜਿਹੜੀ ਟਾਈਪ 2 ਡਾਇਬਟੀਜ਼ ਹੈ ਇਹ 25-30 ਸਾਲ 'ਤੇ ਵੀ ਆਮ ਆ ਰਹੀ ਹੈ। ਔਰ ਬਹੁਤ ਅਚੰਬੇ ਦੀ ਗੱਲ ਇਹ ਹੈ ਕਿ 15-20 ਸਾਲ ਦੇ ਜਿਹੜੇ ਬੱਚੇ ਵੀ ਹੈ, ਨੌਜਵਾਨ ਹੈ, ਉਹਨਾਂ ਵਿੱਚ ਵੀ ਟਾਈਪ 2 ਡਾਇਬਟੀਜ਼ ਦੀ ਬਿਮਾਰੀ ਵੱਧ ਰਹੀ ਹੈ। ਇਸਦਾ ਮੇਨ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਜਿਹੜਾ ਲਾਈਫ ਸਟਾਈਲ ਹੈ, ਰਹਿਣ ਸਹਿਣ ਪੂਰਾ ਚੇਂਜ ਹੋ ਗਿਆ ਹੈ, ਫਾਸਟ ਫੂਡ ਬਹੁਤ ਵੱਧ ਗਿਆ ਹੈ, ਸੀਡੈਂਟਰੀ ਲਾਈਫ, ਹਰ ਕੰਮ ਵਿੱਚ ਬੈਠੇ ਰਹਿਣਾ, ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੀ ਇੱਕ ਡਰਾਸਟਿਕ ਚੇਂਜ ਆਇਆ ਹੈ ਪਾਪੂਲੇਸ਼ਨ ਦੇ ਵਿੱਚ।
1: ਤਾਂ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਲੋਕਾਂ 'ਚ ਨਾ ਇੱਕ ਸਟਿਗਮਾ ਹੈ, ਲੋਕ ਛਪਾਉਂਦੇ ਬਹੁਤ ਨੇ ਆਪਣੇ ਡਾਕਟਰ ਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਣ ਲੱਗੇ, ਉਹਨਾਂ ਨੂੰ ਬਹੁਤ ਡਰ ਲੱਗਦਾ ਕਿ ਅਗਰ ਅਸੀਂ ਡਾਕਟਰ ਨੂੰ ਦੱਸ ਦੇਵਾਂਗੇ ਤਾਂ ਸਾਨੂੰ ਕੋਈ ਪੱਕੀ ਜਿਹੜੀ ਦਵਾਈ ਆ ਉਹਦੇ ਉੱਪਰ ਲਗਾ ਦਿੱਤਾ ਜਾਊਗਾ, ਫਿਰ ਪੱਕੇ ਟੀਕਿਆਂ ਦੇ ਉੱਪਰ ਲਾ ਦਿੱਤਾ ਜਾਊਗਾ, ਇਹਦੇ ਬਾਰੇ 'ਚ ਜ਼ਰੂਰ ਦੱਸੋ।
2: ਇਮਤਿਆਜ਼ ਜੀ, ਇਹ ਬਹੁਤ ਹੀ ਵੱਡਾ ਚੈਲੰਜ ਹੈ ਸਾਡੇ ਲਈ ਵੀ ਕਿ ਲੋਕ ਡਾਕਟਰ ਤੋਂ ਆਉਣ ਤੋਂ ਡਰਦੇ ਬਹੁਤ ਹੈ, ਉਹ ਛੁਪਾਉਣਾ ਚਾਹੁੰਦੇ ਆ ਸੋਸਾਇਟੀ ਤੋਂ, ਜਿੱਦਾਂ ਕਿ ਕੋਈ ਬਿਮਾਰੀ ਬਹੁਤ ਉਹ ਵੱਡੀ ਚੀਜ਼ ਹੋ ਗਈ, ਅਸੀਂ ਲੁਕਾ ਕੇ ਰੱਖਣੀ ਹੈ। ਇਸ ਦਾ ਐਕਚੁਅਲੀ ਨੁਕਸਾਨ ਬਹੁਤ ਹੁੰਦਾ ਹੈ। ਇੱਕ ਗੱਲ ਸਮਝਣੀ ਹੈ ਕਿ ਡਾਇਬਟੀਜ਼ ਜਿਹੜੀ ਬਿਮਾਰੀ ਹੈ ਉਹ ਕੋਈ ਤੁਹਾਡੀ ਗਲਤੀ ਕਰਕੇ ਨਹੀਂ ਹੋਈ, ਉਹ ਇੱਕ ਰਿਸਕ ਸੀਗਾ ਜਿਹੜਾ ਸਾਹਮਣੇ ਆ ਗਿਆ। ਔਰ ਜਿੰਨਾ ਜਲਦੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਔਰ ਉਸਨੂੰ ਕੰਟਰੋਲ ਵਿੱਚ ਰੱਖਾਂਗੇ, ਉਨਾ ਹੀ ਜਿਹੜਾ ਅੱਗੇ ਫਿਊਚਰ ਲਾਈਫ ਹੈ ਜਿਹੜੇ ਡਾਇਬਟੀਜ਼ ਦੇ ਨਾਲ ਰਿਸਕ ਹੁੰਦੇ ਹੈ ਉਹ ਘੱਟ ਜਾਂਦੇ ਹੈ। ਇਸ ਲਈ ਇਲਾਜ ਸਹੀ ਟਾਈਮ 'ਤੇ ਸ਼ੁਰੂ ਹੋਣਾ ਚਾਹੀਦਾ ਹੈ ਔਰ ਜਿੱਦਾਂ ਹੀ ਡਾਇਬਟੀਜ਼ ਦਾ ਪਤਾ ਚੱਲੇ ਉਸੀ ਟਾਈਮ ਡਾਕਟਰ ਕੋਲ ਜਾਣਾ ਚਾਹੀਦਾ ਹੈ, ਸਲਾਹ ਲੈਣੀ ਚਾਹੀਦੀ ਹੈ। ਹੁਣ ਇਹ ਸਮਝਣ ਦੀ ਲੋੜ ਹੈ ਕਿ ਡਾਇਬਟੀਜ਼ ਵੀ ਆਮ ਬਿਮਾਰੀਆਂ ਦੀ ਤਰ੍ਹਾਂ ਇੱਕ ਬਿਮਾਰੀ ਹੈ, ਇਸਨੂੰ ਸਿਰਫ ਦੇਸੀ ਨੁਸਖਿਆਂ ਨਾਲ ਜਾਂ ਸਿਰਫ ਖਾਣ ਪਾਣ ਦੇ ਕੰਟਰੋਲ ਨਾਲ ਕੰਪਲੀਟਲੀ ਠੀਕ ਨਹੀਂ ਕੀਤਾ ਜਾ ਸਕਦਾ। ਕਿਸੇ ਨਾ ਕਿਸੇ ਸਟੇਜ 'ਤੇ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਔਰ ਕਿਸੇ ਸਟੇਜ 'ਤੇ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਹੁੰਦੀ ਹੈ। ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
1: ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ, ਇਹਦੇ ਵਿੱਚ ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ, ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੀ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ, ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਚੁਟਕੀ ਵਜਾਉਣ ਤੋਂ ਪਹਿਲਾਂ ਠੀਕ ਹੋ ਜਾਵਾਂਗੇ, ਇਹਦੇ ਬਾਰੇ ਜ਼ਰੂਰ ਦੱਸੋ ਜੀ।
2: ਹਾਂ, ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸਦਾ ਇਲਾਜ ਹੋ ਸਕਦਾ ਹੈ, ਜਦਕਿ ਜੋ ਇੰਪੋਰਟੈਂਟ ਕੀ ਹੈ, ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ, ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ। ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ, ਇੱਕ ਪ੍ਰੈਗਨੈਂਟ ਲੇਡੀ, ਗਰਭਵਤੀ ਲੇਡੀ ਜਿਹੜੀ ਹੈ ਉਸਦੀ ਡਾਇਟ ਡਿਫਰੈਂਟ ਹੋਏਗੀ, ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ। ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ, ਉਸਦੇ ਇਲਾਵਾ ਐਕਸਰਸਾਈਜ਼ ਜਿਹੜੀ ਹੈ ਉਹ ਵੀ ਆਪਣੀ ਫਿਟਨੈਸ ਲਈ ਔਰ ਈਵਨ ਸ਼ੂਗਰ ਕੰਟਰੋਲ ਲਈ ਉਸਦਾ ਵੀ ਮਹੱਤਵ ਹੈਗਾ ਹੈ। ਔਰ ਇਸ ਦੇ ਇਲਾਵਾ ਜਿਹੜੀਆਂ ਹੈ ਦੇਸੀ ਨੁਸਖੇ ਅਕਸਰ ਕੰਮ ਨਹੀਂ ਕਰਦੇ ਹੈ, ਉਹ ਫੇਲ ਹੋ ਜਾਣਗੇ ਔਰ ਉਸ ਦੌਰਾਨ ਵਿੱਚ 5-7 ਸਾਲ ਜਿਹੜੇ ਹੈ ਉਹ ਬਿਮਾਰੀ ਦੇ ਵੇਸਟ ਹੋ ਜਾਂਦੇ ਹੈ। ਔਰ ਇਹੀ 5-7 ਸਾਲ ਜਿਹੜੇ ਪਹਿਲੇ ਸਾਲ ਹੈ ਇਹ ਬਹੁਤ ਮਹੱਤਵ ਰੱਖਦੇ ਹੈ, ਕਿਉਂਕਿ ਜਿਹੜੀ ਅਸੀਂ ਸਟੱਡੀਜ਼ ਦੇਖਦੇ ਹਾਂ ਜਿਨ੍ਹਾਂ ਦਾ ਡਾਇਬਟੀਜ਼ ਕੰਟਰੋਲ ਪਹਿਲੇ 5-10 ਸਾਲ ਵਿੱਚ ਅੱਛਾ ਰਿਹਾ ਹੈ ਉਹਨਾਂ ਨੂੰ ਅੱਗੇ ਚੱਲ ਕੇ ਕੰਪਲੀਕੇਸ਼ਨਸ ਜਿਹੜੇ ਸ਼ੂਗਰ ਦੇ ਹੈ ਉਹ ਨਹੀਂ ਆਉਂਦੇ, ਜਾਂ ਜਿਨ੍ਹਾਂ ਦਾ ਕੰਟਰੋਲ ਖਰਾਬ ਰਿਹਾ ਹੈ ਉਹਨਾਂ ਵਿੱਚ ਕੰਪਲੀਕੇਸ਼ਨਸ ਦਾ ਖਤਰਾ ਐਕਚੁਅਲੀ ਵੱਧ ਜਾਂਦਾ ਹੈ
1: ਜੀ। ਤਾਂ ਡਾਕਟਰ ਸਾਹਿਬ, ਅਜਿਹੇ ਕਿਹੜੇ ਕੰਪਲੀਕੇਸ਼ਨ ਨੇ ਜਿਹੜੇ ਇਹਦੇ ਵਿੱਚ ਆ ਸਕਦੇ ਨੇ?
2: ਇਹ ਬਹੁਤ ਹੀ ਅਹਿਮ ਸਵਾਲ ਹੈ ਔਰ ਲੋਕਾਂ ਨੂੰ ਇਹ ਬਹੁਤ ਇੰਪੋਰਟੈਂਟ ਹੈ ਇਹ ਗੱਲ ਸਮਝਣੀ। ਇਨਫੈਕਟ ਜੇ ਅਸੀਂ ਦੇਖੀਏ ਤਾਂ ਅੱਧੇ ਲੋਕਾਂ ਨੂੰ ਡਾਇਬਟੀਜ਼ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਡਾਇਬਟੀਜ਼ ਹੈ, ਜਿਨ੍ਹਾਂ ਨੂੰ ਪਤਾ ਉਹਨਾਂ ਤੋਂ ਵੀ 80% ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਡਾਇਬਟੀਜ਼ ਨਾਲ ਕੀ ਖਤਰਾ ਹੈ ਸਰੀਰ ਨੂੰ। ਹੁਣ ਜਿਹੜੇ ਔਰਗਨਸ ਇਨਵੋਲਵ ਹੋ ਸਕਦੇ ਹੈ, ਸਭ ਤੋਂ ਪਹਿਲਾਂ ਤਾਂ ਹਾਰਟ, ਜਿੱਦਾਂ ਹਾਰਟ ਅਟੈਕਸ ਦਾ ਖਤਰਾ ਵੱਧਦਾ ਹੈਗਾ, ਹਾਰਟ ਫੇਲੀਅਰ ਦਾ ਖਤਰਾ ਜ਼ਿਆਦਾ ਹੁੰਦਾ ਹੈ ਔਰ ਉਸ ਦੇ ਇਲਾਵਾ ਕਿਡਨੀ ਇੱਕ ਮੇਜਰ ਔਰਗਨ ਹੈ ਜਿਹੜਾ ਗੁਰਦਾ ਕਹਿੰਦੇ ਹਾਂ ਅਸੀਂ, इनफैक्ट गुर्दे दे फेलियर दा सब तो वड्डा कारण इस वक्त पूरे दुनिया विच इस वेले डायबिटीज ही है। उसके अलावा अखां विच अंधेपन का कारण भी डायबिटीज एक अहम कारण है। पैरां दी नसा खराब होना या पैरां दे जड़े ब्लड सर्कुलेशन वैसल्स होंदे हैं वो ब्लॉक हो सकते हैं, उस करके पैरां विच अल्सर्स या कोई होर डिफॉर्मिटीज डेवलप हो सकती हैं। सो ये बहुत ही इंपॉर्टेंट ऑर्गन्स है जिन्हां नाल लाइफ बहुत सही चलती है। जे ये डैमेज हो जाए तो डायबिटीज़ का ट्रीटमेंट बहुत कॉम्प्लीकेट हो जाता है।
1: जी डॉक्टर साहब, बहुत जड़ी खास जानकारी है तुसीं साडे नाल सांझी कीती है। तो डॉक्टर साहब, जिवें कि चढ़दी कला टाइम टीवी दे वल्लों एक उपराला किया जा रहा है कि असी सेहत दे नाल जुड़ियां हुई जिहड़ियां जागरूकता वाली चीज़ां ने वो लोगों सामने लैके आ रहे हैं, तो विश्व पद्धर के उपर कुछ अजिहियां संस्थावां ने जो इस दे बारे च कम कर रही ने?
2: हाँ, एक वर्ल्ड हेल्थ ऑर्गेनाइजेशन है, असी सारा ये नाम हुन अक्सर सुनिया होया है कोविड दे चक्कर विच। वर्ल्ड हेल्थ ऑर्गेनाइजेशन दा बहुत सालों तो वर्ल्ड हेल्थ ऑर्गेनाइजेशन 14 नवंबर नू वर्ल्ड डायबिटीज़ डे मार्क करती है। हर साल एक थीम चुनिया जाता है, ये जनरल अवेयरनेस लई है कि आम लोगों नू डायबिटीज़ दे बारे जागरूकता होए, पता चले कि की करना है, की इसके कारण होंदे हैं और की सल्यूशन है। हर साल एक थीम लिता जाता है 14 नवंबर लई, और जेड़ा इस साल दा थीम है वो है एक्सेस टू डायबिटीज़ केयर, ताकि हर गली नुक्कड़ विच घर घर विच डायबिटीज़ दी जानकारी होए, उन्हानु डायबिटीज़ दे इलाज दी सुविधावां सही तरह मिलन और जल्दी इसका इलाज किया जाए।
1: तो डॉक्टर साहब ने बहुत खास जानकारी साढ़े नाल सांझी कीती है, अते ए जो खास जानकारी है डायबिटीज़ दे बारे च ए होर अगे असीं वधावांगे, पर उस तो पहला लैने एक छोटा जिहा ब्रेक।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ। ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਉਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋਅ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋਅ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਟੀਜ਼ ਹੈ ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ। ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨਸ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਲੰਬੇ ਸੂਈਆਂ ਦਾ ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਹੈ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਚੀਜ਼ ਸੂਈ ਆਉਂਦੀ ਹੈ ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਘਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ, ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ, ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ ਹੈ। ਤਾਂ ਡਾਕਟਰ ਸਾਹਿਬ, ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਟਿਕਸ ਵਾਸਤੇ, ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ?
1: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ। ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ ਕਿ ਜਿਹੜੀ ਕਮੀਆਂ ਹੈ, ਪੇਸ਼ੀਆਂ ਹੈ, ਉਹ ਪੂਰੀ ਕੀਤੀ ਜਾਣ, ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਜ਼ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋ ਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ, ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਿਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਿਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਿਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ। ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਿਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਿਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਿਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
1: ਧੰਨਵਾਦ ਜੀ।
0: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ। ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ TV ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ, ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਜਿੱਥੇ ਕਿ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੁਣ ਖਾਸ ਤੌਰ 'ਤੇ ਗੱਲਬਾਤ ਚੱਲ ਰਹੀ ਹੈ ਡਾਇਬਟੀਜ਼ ਦੇ ਬਾਰੇ 'ਚ। ਤਾਂ ਡਾਕਟਰ ਸਾਹਿਬ, ਇੱਕ ਸਵਾਲ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਡਾਇਬਟੀਜ਼ ਪਾਈ ਜਾਂਦੀ ਸੀ, ਪਰ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਪਾਈ ਜਾਂਦੀ ਹੈ, ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ?
1: ਹਾਂ ਇਮਤਿਆਜ਼ ਜੀ, ਬਿਲਕੁਲ ਹੁਣ ਬਹੁਤ ਘੱਟ ਉਮਰ ਵਿੱਚ ਵੀ ਜਿਹੜੀ ਟਾਈਪ 2 ਡਾਇਬਟੀਜ਼ ਹੈ ਇਹ 25-30 ਸਾਲ 'ਤੇ ਵੀ ਆਮ ਆ ਰਹੀ ਹੈ। ਔਰ ਬਹੁਤ ਅਚੰਭੇ ਦੀ ਗੱਲ ਇਹ ਹੈ ਕਿ 15-20 ਸਾਲ ਦੇ ਜਿਹੜੇ ਬੱਚੇ ਵੀ ਹੈ, ਨੌਜਵਾਨ ਹੈ, ਉਹਨਾਂ ਵਿੱਚ ਵੀ ਟਾਈਪ 2 ਡਾਇਬਟੀਜ਼ ਦੀ ਬਿਮਾਰੀ ਵੱਧ ਰਹੀ ਹੈ। ਇਸ ਦਾ ਮੇਨ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਜਿਹੜਾ ਲਾਈਫ ਸਟਾਈਲ ਹੈ, ਰਹਿਣ ਸਹਿਣ ਪੂਰਾ ਚੇਂਜ ਹੋ ਗਿਆ ਹੈ। ਫਾਸਟ ਫੂਡ ਬਹੁਤ ਵੱਧ ਗਿਆ ਹੈ, ਸੀਡੈਂਟਰੀ ਲਾਈਫ, ਹਰ ਕੰਮ ਵਿੱਚ ਬੈਠੇ ਰਹਿਣਾ, ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੀ ਇੱਕ ਡਰਾਸਟਿਕ ਚੇਂਜ ਆਇਆ ਹੈ ਪਾਪੂਲੇਸ਼ਨ ਦੇ ਵਿੱਚ।
0: ਤਾਂ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਲੋਕਾਂ 'ਚ ਨਾ ਇੱਕ ਸਟਿਗਮਾ ਹੈ, ਲੋਕ ਛਪਾਉਂਦੇ ਬਹੁਤ ਨੇ, ਆਪਣੇ ਡਾਕਟਰ ਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਣ ਲੱਗੇ, ਉਹਨਾਂ ਨੂੰ ਬਹੁਤ ਡਰ ਲੱਗਦਾ ਕਿ ਅਗਰ ਅਸੀਂ ਡਾਕਟਰ ਨੂੰ ਦੱਸ ਦੇਵਾਂਗੇ ਤਾਂ ਸਾਨੂੰ ਕੋਈ ਪੱਕੀ ਜਿਹੜੀ ਦਵਾਈ ਆ ਉਹਦੇ ਉੱਪਰ ਲਗਾ ਦਿੱਤਾ ਜਾਊਗਾ, ਫਿਰ ਪੱਕੇ ਟੀਕਿਆਂ ਦੇ ਉੱਪਰ ਲਾ ਦਿੱਤਾ ਜਾਊਗਾ, ਇਹਦੇ ਬਾਰੇ 'ਚ ਜ਼ਰੂਰ ਦੱਸੋ।
1: ਇਮਤਿਆਜ਼ ਜੀ, ਇਹ ਬਹੁਤ ਹੀ ਵੱਡਾ ਚੈਲੰਜ ਹੈ ਸਾਡੇ ਲਈ ਵੀ ਕਿ ਲੋਕ ਡਾਕਟਰ ਤੋਂ ਆਉਣ ਤੋਂ ਡਰਦੇ ਬਹੁਤ ਹੈ, ਉਹ ਛੁਪਾਉਣਾ ਚਾਹੁੰਦੇ ਆ ਸੋਸਾਇਟੀ ਤੋਂ, ਜਿੱਦਾਂ ਕਿ ਕੋਈ ਬਿਮਾਰੀ ਬਹੁਤ ਉਹ ਵੱਡੀ ਚੀਜ਼ ਹੋ ਗਈ, ਅਸੀਂ ਲੁਕਾ ਕੇ ਰੱਖਣੀ ਹੈ। ਇਸ ਦਾ ਐਕਚੁਅਲੀ ਨੁਕਸਾਨ ਬਹੁਤ ਹੁੰਦਾ ਹੈ। ਇੱਕ ਗੱਲ ਸਮਝਣੀ ਹੈ ਕਿ ਡਾਇਬਟੀਜ਼ ਜਿਹੜੀ ਬਿਮਾਰੀ ਹੈ ਉਹ ਕੋਈ ਤੁਹਾਡੀ ਗਲਤੀ ਕਰਕੇ ਨਹੀਂ ਹੋਈ, ਉਹ ਇੱਕ ਰਿਸਕ ਸੀਗਾ ਜਿਹੜਾ ਸਾਹਮਣੇ ਆ ਗਿਆ। ਔਰ ਜਿੰਨਾ ਜਲਦੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਔਰ ਉਸਨੂੰ ਕੰਟਰੋਲ ਵਿੱਚ ਰੱਖਾਂਗੇ, ਉਨਾ ਹੀ

0: ਟੀਕਿਆਂ ਦੀ ਵੀ ਲੋੜ ਹੁੰਦੀ ਹੈ। ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
1: ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ, ਇਹਦੇ ਵਿੱਚ ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ। ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੇ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ, ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਛੁਟਕੀ ਵਜਾਉਣ ਤੋਂ ਪਹਿਲਾਂ ਪਹਿਲਾਂ ਠੀਕ ਹੋ ਜਾਵਾਂਗੇ, ਇਹਦੇ ਬਾਰੇ ਜ਼ਰੂਰ ਦੱਸੋ ਜੀ।
0: ਹਾਂ, ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸ ਦਾ ਇਲਾਜ ਹੋ ਸਕਦਾ ਹੈ। ਜਦਕਿ ਜੋ ਇੰਪੋਰਟੈਂਟ ਕੀ ਹੈ, ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ, ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ। ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ। ਇੱਕ ਪ੍ਰੈਗਨੈਂਟ ਲੇਡੀ, ਗਰਭਵਤੀ ਲੇਡੀ ਜਿਹੜੀ ਹੈ ਉਸਦੀ ਡਾਇਟ ਡਿਫਰੈਂਟ ਹੋਏਗੀ, ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ। ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ। ਉਸਦੇ ਇਲਾਵਾ ਐਕਸਰਸਾਈਜ਼ ਜਿਹੜੀ ਹੈ ਉਹ ਵੀ ਆਪਣੀ ਫਿਟਨੈਸ ਲਈ ਔਰ ਈਵਨ ਸ਼ੂਗਰ ਕੰਟਰੋਲ ਲਈ ਉਸਦਾ ਵੀ ਮਹੱਤਵ ਹੈਗਾ ਹੈ। ਔਰ ਇਸ ਦੇ ਇਲਾਵਾ ਜਿਹੜੀਆਂ ਹੈ ਦੇਸੀ ਨੁਸਖੇ ਅਕਸਰ ਕੰਮ ਨਹੀਂ ਕਰਦੇ ਹੈ, ਉਹ ਫੇਲ ਹੋ ਜਾਣਗੇ ਔਰ ਉਸ ਦੌਰਾਨ ਵਿੱਚ 5-7 ਸਾਲ ਜਿਹੜੇ ਹੈ ਉਹ ਬਿਮਾਰੀ ਦੇ ਵੇਸਟ ਹੋ ਜਾਂਦੇ ਹੈ। ਔਰ ਇਹੀ 5-7 ਸਾਲ ਜਿਹੜੇ ਪਹਿਲੇ ਸਾਲ ਹੈ ਇਹ ਬਹੁਤ ਮਹੱਤਵ ਰੱਖਦੇ ਹੈ, ਕਿਉਂਕਿ ਜਿਹੜੀ ਅਸੀਂ ਸਟੱਡੀਜ਼ ਦੇਖਦੇ ਹਾਂ ਜਿਨ੍ਹਾਂ ਦਾ ਡਾਇਬਟੀਜ਼ ਕੰਟਰੋਲ ਪਹਿਲੇ 5-10 ਸਾਲ ਵਿੱਚ ਅੱਛਾ ਰਿਹਾ ਹੈ ਉਹਨਾਂ ਨੂੰ ਅੱਗੇ ਚੱਲ ਕੇ ਕੰਪਲੀਕੇਸ਼ਨਸ ਜਿਹੜੇ ਸ਼ੂਗਰ ਦੇ ਹੈ ਉਹ ਨਹੀਂ ਆਉਂਦੇ, ਜਾਂ ਜਿਨ੍ਹਾਂ ਦਾ ਕੰਟਰੋਲ ਖਰਾਬ ਰਿਹਾ ਹੈ ਉਹਨਾਂ ਵਿੱਚ ਕੰਪਲੀਕੇਸ਼ਨਸ ਦਾ ਖਤਰਾ ਐਕਚੁਅਲੀ ਵੱਧ ਜਾਂਦਾ ਹੈ
1: ਜੀ। ਤਾਂ ਡਾਕਟਰ ਸਾਹਿਬ, ਅਜਿਹੇ ਕਿਹੜੇ ਕੰਪਲੀਕੇਸ਼ਨ ਨੇ ਜਿਹੜੇ ਇਹਦੇ ਵਿੱਚ ਆ ਸਕਦੇ ਨੇ?
0: ਇਹ ਬਹੁਤ ਹੀ ਅਹਿਮ ਸਵਾਲ ਹੈ ਔਰ ਲੋਕਾਂ ਨੂੰ ਇਹ ਬਹੁਤ ਇੰਪੋਰਟੈਂਟ ਹੈ ਇਹ ਗੱਲ ਸਮਝਣੀ। ਇਨਫੈਕਟ ਜੇ ਅਸੀਂ ਦੇਖੀਏ ਤਾਂ ਅੱਧੇ ਲੋਕਾਂ ਨੂੰ ਡਾਇਬਟੀਜ਼ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਡਾਇਬਟੀਜ਼ ਹੈ, ਜਿਨ੍ਹਾਂ ਨੂੰ ਪਤਾ ਉਹਨਾਂ ਤੋਂ ਵੀ 80% ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਡਾਇਬਟੀਜ਼ ਨਾਲ ਕੀ ਖਤਰਾ ਹੈ ਸਰੀਰ ਨੂੰ। ਹੁਣ ਜਿਹੜੇ ਔਰਗਨਸ ਇਨਵੋਲਵ ਹੋ ਸਕਦੇ ਹੈ, ਸਭ ਤੋਂ ਪਹਿਲਾਂ ਤਾਂ ਹਾਰਟ, ਜਿੱਦਾਂ ਹਾਰਟ ਅਟੈਕਸ ਦਾ ਖਤਰਾ ਵੱਧਦਾ ਹੈਗਾ, ਹਾਰਟ ਫੇਲੀਅਰ ਦਾ ਖਤਰਾ ਜ਼ਿਆਦਾ ਹੁੰਦਾ ਹੈ। ਔਰ ਉਸ ਦੇ ਇਲਾਵਾ ਕਿਡਨੀ ਇੱਕ ਮੇਜਰ ਔਰਗਨ ਹੈ ਜਿਹੜਾ ਗੁਰਦਾ ਕਹਿੰਦੇ ਹਾਂ ਅਸੀਂ, ਇਨਫੈਕਟ ਗੁਰਦੇ ਦੇ ਫੇਲੀਅਰ ਦਾ ਸਭ ਤੋਂ ਵੱਡਾ ਕਾਰਨ ਇਸ ਵਕਤ ਪੂਰੇ ਦੁਨੀਆ ਵਿੱਚ ਇਸ ਵੇਲੇ ਡਾਇਬਟੀਜ਼ ਹੀ ਹੈ। ਉਸ ਦੇ ਇਲਾਵਾ ਅੱਖਾਂ ਵਿੱਚ ਅੰਧੇਪਨ ਦਾ ਕਾਰਨ ਵੀ ਡਾਇਬਟੀਜ਼ ਇੱਕ ਅਹਿਮ ਕਾਰਨ ਹੈ। ਪੈਰਾਂ ਦੀ ਨਸਾਂ ਖਰਾਬ ਹੋਣਾ ਜਾਂ ਪੈਰਾਂ ਦੇ ਜਿਹੜੇ ਬਲੱਡ ਸਰਕੂਲੇਸ਼ਨ ਵੈਸਲਸ ਹੁੰਦੇ ਹੈ ਉਹ ਬਲੋਕ ਹੋ ਸਕਦੇ ਹੈ, ਉਸ ਕਰਕੇ ਪੈਰਾਂ ਵਿੱਚ ਅਲਸਰਸ ਜਾਂ ਕੋਈ ਹੋਰ ਡਿਫੋਰਮਿਟੀਜ਼ ਡਿਵਲਪ ਹੋ ਸਕਦੀਆਂ। ਸੋ ਇਹ ਬਹੁਤ ਹੀ ਇੰਪੋਰਟੈਂਟ ਔਰਗਨਸ ਹੈਗੇ ਹੈ ਜਿਨ੍ਹਾਂ ਨਾਲ ਲਾਈਫ ਬਹੁਤ ਸਹੀ ਚੱਲਦੀ ਹੈ। ਜੇ ਇਹ ਡੈਮੇਜ ਹੋ ਜਾਣ ਤਾਂ ਡਾਇਬਟੀਜ਼ ਦਾ ਟ੍ਰੀਟਮੈਂਟ ਬਹੁਤ ਕੰਪਲੀਕੇਟ ਹੋ ਜਾਂਦਾ
1: ਜੀ। ਡਾਕਟਰ ਸਾਹਿਬ, ਬਹੁਤ ਜਿਹੜੀ ਖਾਸ ਜਾਣਕਾਰੀ ਹੈ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਤਾਂ ਡਾਕਟਰ ਸਾਹਿਬ, ਜਿਵੇਂ ਕਿ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਅਸੀਂ ਸਿਹਤ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਜਾਗਰੂਕਤਾ ਵਾਲੀਆਂ ਚੀਜ਼ਾਂ ਨੇ ਉਹ ਲੋਕਾਂ ਸਾਹਮਣੇ ਲੈ ਕੇ ਆ ਰਹੇ ਹਾਂ, ਤਾਂ ਵਿਸ਼ਵ ਪੱਧਰ ਦੇ ਉੱਪਰ ਕੁਝ ਅਜਿਹੀਆਂ ਸੰਸਥਾਵਾਂ ਨੇ ਜੋ ਇਸ ਦੇ ਬਾਰੇ 'ਚ ਕੰਮ ਕਰ ਰਹੀਆਂ ਨੇ?
0: ਹਾਂ, ਇੱਕ ਵਰਲਡ ਹੈਲਥ ਔਰਗਨਾਈਜੇਸ਼ਨ ਹੈ, ਅਸੀਂ ਸਾਰਾ ਇਹ ਨਾਮ ਹੁਣ ਅਕਸਰ ਸੁਣਿਆ ਹੋਇਆ ਹੈ ਕੋਵਿਡ ਦੇ ਚੱਕਰ ਵਿੱਚ, ਵਰਲਡ ਹੈਲਥ ਔਰਗਨਾਈਜੇਸ਼ਨ ਦਾ। ਬਹੁਤ ਸਾਲਾਂ ਤੋਂ ਵਰਲਡ ਹੈਲਥ ਔਰਗਨਾਈਜੇਸ਼ਨ 14 ਨਵੰਬਰ ਨੂੰ ਵਰਲਡ ਡਾਇਬਟੀਜ਼ ਡੇ ਮਾਰਕ ਕਰਦੀ ਹੈ। ਹਰ ਸਾਲ ਇੱਕ ਥੀਮ ਚੁਣਿਆ ਜਾਂਦਾ ਹੈ, ਇਹ ਜਨਰਲ ਅਵੇਅਰਨੈਸ ਲਈ ਹੈ ਕਿ ਆਮ ਲੋਕਾਂ ਨੂੰ ਡਾਇਬਟੀਜ਼ ਦੇ ਬਾਰੇ ਜਾਗਰੂਕਤਾ ਹੋਏ, ਪਤਾ ਚੱਲੇ ਕਿ ਕੀ ਕਰਨਾ ਹੈ, ਕੀ ਇਸ ਦੇ ਕਾਰਨ ਹੁੰਦੇ ਹੈ ਔਰ ਕੀ ਸਲਿਊਸ਼ਨ ਹੈ। ਹਰ ਸਾਲ ਇੱਕ ਥੀਮ ਲਿੱਤਾ ਜਾਂਦਾ ਹੈ 14 ਨਵੰਬਰ ਲਈ, ਔਰ ਜਿਹੜਾ ਇਸ ਸਾਲ ਦਾ ਥੀਮ ਹੈ ਉਹ ਹੈ ਐਕਸੈਸ ਟੂ ਡਾਇਬਟੀਜ਼ ਕੇਅਰ, ਤਾਂ ਕਿ ਹਰ ਗਲੀ ਨੁੱਕੜ ਵਿੱਚ, ਘਰ ਘਰ ਵਿੱਚ ਡਾਇਬਟੀਜ਼ ਦੀ ਜਾਣਕਾਰੀ ਹੋਏ, ਉਹਨਾਂ ਨੂੰ ਡਾਇਬਟੀਜ਼ ਦੇ ਇਲਾਜ ਦੀ ਸੁਵਿਧਾਵਾਂ ਸਹੀ ਤਰ੍ਹਾਂ ਮਿਲਣ ਔਰ ਜਲਦੀ ਇਸ ਦਾ ਇਲਾਜ ਕੀਤਾ ਜਾਏ।
1: ਤਾਂ ਡਾਕਟਰ ਸਾਹਿਬ ਨੇ ਬਹੁਤ ਖਾਸ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਅਤੇ ਇਹ ਜੋ ਖਾਸ ਜਾਣਕਾਰੀ ਹੈ ਡਾਇਬਟੀਜ਼ ਦੇ ਬਾਰੇ 'ਚ ਇਹ ਹੋਰ ਅੱਗੇ ਅਸੀਂ ਵਧਾਵਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।

0: ਬਣਦੇ ਅਸੀਂ ਵੱਡੇ ਸਾਡੇ ਕੰਮ ਖੁਸ਼ਹਾਲ ਰਹਿੰਦੇ ਖੁਸ਼ੀਆਂ ਵੰਡਦੇ ਨਾਲੇ ਕਰਦੇ
1: ਦੁਬਾਰਾ ਹੋ ਜਾਵੇ
2: ਸੈਮਸੌਂਗ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ। ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਉਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋਅ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋਅ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਿਟੀਜ਼ ਹੈ ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਿਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨਸ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਲੰਬੇ ਸੂਈਆਂ ਦਾ ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਹੈ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ, ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਚੀਜ਼ ਸੂਈ ਆਉਂਦੀ ਹੈ ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਘਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ, ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ, ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ ਹੈ। ਤਾਂ ਡਾਕਟਰ ਸਾਹਿਬ, ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਟਿਕਸ ਵਾਸਤੇ, ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ?
1: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ, ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ ਕਿ ਜਿਹੜੀ ਕਮੀਆਂ ਹੈ, ਪੇਸ਼ੀਆਂ ਹੈ, ਉਹ ਪੂਰੀ ਕੀਤੀ ਜਾਣ, ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਸ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ ਹੈ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋ ਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ, ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਿਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਿਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਿਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ, ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਿਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਿਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਿਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
1: ਧੰਨਵਾਦ ਜੀ।
0: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ। ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ TV ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ, ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।

0: ग्लूकोज को हमारे शरीर के सेल्स में पहुंचाता है ताकि वो एनर्जी में कन्वर्ट हो जाए। बट जब हमारे शरीर में इंसुलिन नहीं बनता है या इंसुलिन इस्तेमाल होना कम हो जाता है, तब ग्लूकोज की मात्रा हमारे शरीर में बढ़ जाती है और फिर हमें डायबिटीज की बीमारी हो जाती है। डायबिटीज की वजह से इंसान को बहुत सारी तकलीफें बाद में जाके हो सकती हैं, जैसे आंखों की बीमारी, गुर्दों की बीमारी, पैरों की बीमारी और दिल की बीमारी। तो इसीलिए हमें अपनी शुगर को कंट्रोल में रखना बहुत जरूरी है।
1: ਸਤਿ ਸ਼੍ਰੀ ਅਕਾਲ ਜੀ, ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਅਤੇ ਅੱਜ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਣ ਜਾ ਰਹੇ ਹਾਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ, ਜੋ ਕਿ MD DM ਨੇ ਐਂਡੋਕ੍ਰੀਨੋਲੋਜੀ ਦੇ ਵਿੱਚ, ਅਤੇ ਅੱਜ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ। ਅਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ ਹੈ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
2: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ, ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ। ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ, ਇਹ ਸਾਡੇ ਹਾਰਮੋਨ ਗਲੈਂਡਸ, ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਜ਼ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ। ਸਾਰੀ ਸਾਇੰਸ ਉਸਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ, ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ
1: ਜੀ। ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ?
2: ਹਾਂ, ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਜ਼ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ, ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ
1: ਜੀ। ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ।
2: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ, ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ, ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ, ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀ ਡਿਸਪੋਜੀਸ਼ਨ ਹੈ। ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਣ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ। ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਹਾਂ ਨਾ, ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ। ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ ਹੈ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ, ਸੋ ਇਹ ਦੋ ਮੇਜਰ ਕਾਰਨ ਹੈ ਕਿ ਡਾਇਬਟੀਜ਼ ਵੱਧਦੀ ਜਾ ਰਹੀ ਹੈ। ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ, ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁਲ ਹੋ ਗਈ ਹੈ, ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
1: ਤਾਂ ਡਾਕਟਰ ਸਾਹਿਬ, ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
2: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਟੀਜ਼ ਲਗਭਗ 5-10% ਲੋਕਾਂ 'ਚ ਹੁੰਦੀ ਹੈ। ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕ੍ਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ, ਸੋ ਇਹ ਟਾਈਪ 1 ਡਾਇਬਟੀਜ਼ ਸਿਰਫ ਉਸ ਕਰਕੇ ਹੁੰਦੀ ਹੈ ਕਿ ਇਨਸੁਲਿਨ ਸਿਕਰੀਸ਼ਨ ਜਿਹੜੀ ਹੈ ਉਹ ਘੱਟ ਗਈ ਹੈ, ਔਰ ਇਸਦਾ ਇਲਾਜ ਸਿਰਫ ਔਰ ਸਿਰਫ ਇਨਸੁਲਿਨ ਦੇ ਟੀਕਿਆਂ ਨਾਲ ਹੀ ਹੋ ਸਕਦਾ ਹੈ। ਟਾਈਪ 2 ਡਾਇਬਟੀਜ਼ ਵਿੱਚ ਕਈ ਵਾਰੀ ਗੋਲੀਆਂ ਕੰਮ ਕਰ ਜਾਂਦੀਆਂ, ਅਕਸਰ ਦਵਾਈਆਂ ਕੰਮ ਕਰ ਜਾਂਦੀਆਂ, ਕੁਝ ਸਟੇਜ 'ਤੇ ਇਨਸੁਲਿਨ ਲਾਉਣੀ ਪੈਂਦੀ ਹੈ, ਬਟ ਟਾਈਪ 1 ਡਾਇਬਟੀਜ਼ ਵਿੱਚ ਇਨਸੁਲਿਨ ਹੀ ਉਸਦਾ ਇਲਾਜ ਹੈ
1: ਜੀ। ਤਾਂ ਡਾਕਟਰ ਸਾਹਿਬ, ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ, ਉਹਨਾਂ ਨੂੰ ਇਹ ਵੀ ਜ਼ਰੂਰ ਦੱਸਣਾ ਜੀ ਕਿ ਡਾਇਬਟੀਜ਼ ਦੇ ਲੱਛਣ ਕੀ ਨੇ।
2: ਡਾਇਬਟੀਜ਼

0: ਇਸ ਨੂੰ ਅਸੀਂ ਇੱਕ ਸਾਇਲੈਂਟ ਬਿਮਾਰੀ ਮੰਨਦੇ ਹਾਂ ਕਿਉਂਕਿ ਉਸਦੇ ਲੱਛਣ ਕਾਫੀ ਲੇਟ ਸਟੇਜ 'ਤੇ ਆਉਂਦੇ ਹੈ। ਜਿਹੜੇ ਆਮ ਲੋਕਾਂ 'ਚ ਪਤਾ ਹੈ ਲੋਕਾਂ ਨੂੰ ਕਿ ਉਸਦੇ ਲੱਛਣ ਹੁੰਦੇ ਹੈ, ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣਾ, ਜਾਂ ਵਜ਼ਨ ਕਿਸੇ ਦਾ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਾਂ ਥਕਾਵਟ ਹੈ, ਕਮਜ਼ੋਰੀ ਹੈ, ਇਹ ਲੱਛਣ ਕਾਫੀ ਹਾਈ ਬਲੱਡ ਸ਼ੂਗਰ ਲੈਵਲ 'ਤੇ ਆਉਂਦੇ ਹੈ, ਜਿਹੜੀ ਕਿ ਰੂਟੀਨ ਬਲੱਡ ਸ਼ੂਗਰ ਲੈਵਲ ਹੈ ਉਸ 'ਤੇ ਨਹੀਂ ਆਉਂਦੇ। ਇਸ ਲਈ ਕਿਉਂਕਿ ਇਹ ਬਿਮਾਰੀ ਸਾਇਲੈਂਟ ਹੈ, ਇੰਪੋਰਟੈਂਟ ਇਹ ਹੈ ਕਿ ਇਸਦਾ ਜਿਹੜਾ ਟੈਸਟ ਹੈ ਸ਼ੂਗਰ ਦਾ, ਇਹ ਜਿਨ੍ਹਾਂ ਨੂੰ ਰਿਸਕ ਹੈਗਾ ਡਾਇਬਟੀਜ਼ ਦਾ, ਉਹਨਾਂ ਨੂੰ ਘੱਟ ਉਮਰ ਤੋਂ ਹੀ ਇਹ ਟੈਸਟਿੰਗ ਹਰ ਸਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ, ਲੱਛਣਾਂ ਦੀ ਵੇਟ ਨਹੀਂ ਕਰਨੀ।
1: ਅਤੇ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਇਹ ਜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਸਦਾ ਰਿਸਕ ਹੁੰਦਾ ਜੀ?
0: ਕੁਛ ਲੋਕਾਂ ਨੂੰ ਡਾਇਬਟੀਜ਼ ਹੋਣ ਦਾ ਖਤਰਾ ਜ਼ਿਆਦਾ ਹੈ। ਇਹ ਲੋਕ ਉਹ ਹੁੰਦੇ ਹੈ ਜਿਨ੍ਹਾਂ ਦਾ ਸ਼ੁਰੂ ਤੋਂ ਵਜ਼ਨ ਜ਼ਿਆਦਾ ਹੋਵੇ, ਜਾਂ ਹੁਣ ਇਕਦਮ ਵਜ਼ਨ ਵਧਿਆ ਹੋਵੇ, ਜਾਂ ਕਿਸੇ ਦੇ ਘਰ ਵਿੱਚ ਆਲਰੇਡੀ ਪੇਰੈਂਟਸ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਜਾਂ ਭੈਣ ਭਰਾ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਉਹਨਾਂ ਨੂੰ ਖਤਰਾ ਜ਼ਿਆਦਾ ਹੁੰਦਾ ਹੈ। ਜਾਂ ਫਿਰ ਕਿਸੇ ਮਹਿਲਾ ਨੂੰ ਗਰਭ ਦੇ ਦੌਰਾਨ ਡਾਇਬਟੀਜ਼ ਹੋ ਗਈ, ਜਿਹਨੂੰ ਅਸੀਂ ਜੈਸਟੇਸ਼ਨਲ ਡਾਇਬਟੀਜ਼ ਕਹਿੰਦੇ ਹਾਂ, ਉਹ ਵੀ ਖਤਰੇ 'ਚ ਹੁੰਦੇ ਹੈ। ਸੋ ਇਹ ਵਾਲੇ ਰਿਸਕ ਫੈਕਟਰਸ ਜਿਨ੍ਹਾਂ ਨੂੰ ਹੈ, ਉਹਨਾਂ ਨੂੰ ਖਾਸ ਕਰਕੇ ਟੈਸਟਿੰਗ ਜਿਹੜੀ ਹੈ ਘੱਟ ਉਮਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ।
1: ਤਾਂ ਪਿਆਰੇ ਦਰਸ਼ਕੋ, ਅਸੀਂ ਅੱਜ ਹੈਲਦੀ ਲਾਈਫ ਦੇ ਵਿੱਚ ਡਾਕਟਰ ਗਗਨ ਪ੍ਰਿਆ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਹੋਰ ਵੀ ਜੋ ਖਾਸ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।
2: ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਲੁਕਿਆ ਬੈਠਾ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ। ਲੈ ਕੇ ਆ ਰਿਹਾ ਤੁਹਾਡੇ ਲਈ ਇੱਕ ਨਵੇਕਲਾ ਪ੍ਰੋਗਰਾਮ, ਜਿਸ ਦਾ ਨਾਮ ਹੈ ਲਾਈਟ ਕੈਮਰਾ ਐਂਡ ਚੱਕ।

0: ਦਿਓ ਭੱਠੇ।
1: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਜਿੱਥੇ ਕਿ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੁਣ ਖਾਸ ਤੌਰ 'ਤੇ ਗੱਲਬਾਤ ਚੱਲ ਰਹੀ ਹੈ ਡਾਇਬਟੀਜ਼ ਦੇ ਬਾਰੇ 'ਚ। ਤਾਂ ਡਾਕਟਰ ਸਾਹਿਬ, ਇੱਕ ਸਵਾਲ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਡਾਇਬਟੀਜ਼ ਪਾਈ ਜਾਂਦੀ ਸੀ, ਪਰ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਪਾਈ ਜਾਂਦੀ ਹੈ, ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ?
2: ਹਾਂ ਇਮਤਿਆਜ਼ ਜੀ, ਬਿਲਕੁਲ ਹੁਣ ਬਹੁਤ ਘੱਟ ਉਮਰ ਵਿੱਚ ਵੀ ਜਿਹੜੀ ਟਾਈਪ 2 ਡਾਇਬਟੀਜ਼ ਹੈ ਇਹ 25-30 ਸਾਲ 'ਤੇ ਵੀ ਆਮ ਆ ਰਹੀ ਹੈ, ਔਰ ਬਹੁਤ ਅਚੰਬੇ ਦੀ ਗੱਲ ਇਹ ਹੈ ਕਿ 15-20 ਸਾਲ ਦੇ ਜਿਹੜੇ ਬੱਚੇ ਵੀ ਹੈ, ਨੌਜਵਾਨ ਹੈ, ਉਹਨਾਂ ਵਿੱਚ ਵੀ ਟਾਈਪ 2 ਡਾਇਬਟੀਜ਼ ਦੀ ਬਿਮਾਰੀ ਵੱਧ ਰਹੀ ਹੈ। ਇਸਦਾ ਮੇਨ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਜਿਹੜਾ ਲਾਈਫ ਸਟਾਈਲ ਹੈ, ਰਹਿਣ ਸਹਿਣ ਪੂਰਾ ਚੇਂਜ ਹੋ ਗਿਆ ਹੈ, ਫਾਸਟ ਫੂਡ ਬਹੁਤ ਵੱਧ ਗਿਆ ਹੈ, ਸੀਡੈਂਟਰੀ ਲਾਈਫ, ਹਰ ਕੰਮ ਵਿੱਚ ਬੈਠੇ ਰਹਿਣਾ, ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੀ ਇੱਕ ਡਰਾਸਟਿਕ ਚੇਂਜ ਆਇਆ ਹੈ ਪੋਪੂਲੇਸ਼ਨ ਦੇ ਵਿੱਚ।
1: ਤਾਂ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਲੋਕਾਂ 'ਚ ਨਾ ਇੱਕ ਸਟਿਗਮਾ ਹੈ, ਲੋਕ ਛਪਾਉਂਦੇ ਬਹੁਤ ਨੇ ਆਪਣੇ ਡਾਕਟਰ ਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਣ ਲੱਗੇ, ਉਹਨਾਂ ਨੂੰ ਬਹੁਤ ਡਰ ਲੱਗਦਾ ਕਿ ਅਗਰ ਅਸੀਂ ਡਾਕਟਰ ਨੂੰ ਦੱਸ ਦੇਵਾਂਗੇ ਤਾਂ ਸਾਨੂੰ ਕੋਈ ਪੱਕੀ ਜਿਹੜੀ ਦਵਾਈ ਆ ਉਹਦੇ ਉੱਪਰ ਲਗਾ ਦਿੱਤਾ ਜਾਊਗਾ, ਫਿਰ ਪੱਕੇ ਟੀਕਿਆਂ ਦੇ ਉੱਪਰ ਲਾ ਦਿੱਤਾ ਜਾਊਗਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
2: ਇਮਤਿਆਜ਼ ਜੀ, ਇਹ ਬਹੁਤ ਹੀ ਵੱਡਾ ਚੈਲੰਜ ਹੈ ਸਾਡੇ ਲਈ ਵੀ ਕਿ ਲੋਕ ਡਾਕਟਰ ਤੋਂ ਆਉਣ ਤੋਂ ਡਰਦੇ ਬਹੁਤ ਹੈ, ਉਹ ਛੁਪਾਉਣਾ ਚਾਹੁੰਦੇ ਆ ਸੋਸਾਇਟੀ ਤੋਂ, ਜਿੱਦਾਂ ਕਿ ਕੋਈ ਬਿਮਾਰੀ ਬਹੁਤ ਉਹ ਵੱਡੀ ਚੀਜ਼ ਹੋ ਗਈ, ਅਸੀਂ ਲੁਕਾ ਕੇ ਰੱਖਣੀ ਹੈ। ਇਸ ਦਾ ਐਕਚੁਅਲੀ ਨੁਕਸਾਨ ਬਹੁਤ ਹੁੰਦਾ ਹੈ। ਇੱਕ ਗੱਲ ਸਮਝਣੀ ਹੈ ਕਿ ਡਾਇਬਟੀਜ਼ ਜਿਹੜੀ ਬਿਮਾਰੀ ਹੈ ਉਹ ਕੋਈ ਤੁਹਾਡੀ ਗਲਤੀ ਕਰਕੇ ਨਹੀਂ ਹੋਈ, ਉਹ ਇੱਕ ਰਿਸਕ ਸੀਗਾ ਜਿਹੜਾ ਸਾਹਮਣੇ ਆ ਗਿਆ, ਔਰ ਜਿੰਨਾ ਜਲਦੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਔਰ ਉਸਨੂੰ ਕੰਟਰੋਲ ਵਿੱਚ ਰੱਖਾਂਗੇ, ਉਨਾ ਹੀ ਜਿਹੜਾ ਅੱਗੇ ਫਿਊਚਰ ਲਾਈਫ ਹੈ ਜਿਹੜੇ ਡਾਇਬਟੀਜ਼ ਦੇ ਨਾਲ ਰਿਸਕ ਹੁੰਦੇ ਹੈ ਉਹ ਘੱਟ ਜਾਂਦੇ ਹੈ। ਇਸ ਲਈ ਇਲਾਜ ਸਹੀ ਟਾਈਮ 'ਤੇ ਸ਼ੁਰੂ ਹੋਣਾ ਚਾਹੀਦਾ ਹੈ, ਔਰ ਜਿੱਦਾਂ ਹੀ ਡਾਇਬਟੀਜ਼ ਦਾ ਪਤਾ ਚੱਲੇ ਉਸੀ ਟਾਈਮ ਡਾਕਟਰ ਕੋਲ ਜਾਣਾ ਚਾਹੀਦਾ ਹੈ, ਸਲਾਹ ਲੈਣੀ ਚਾਹੀਦੀ ਹੈ। ਹੁਣ ਇਹ ਸਮਝਣ ਦੀ ਲੋੜ ਹੈ ਕਿ ਡਾਇਬਟੀਜ਼ ਵੀ ਆਮ ਬਿਮਾਰੀਆਂ ਦੀ ਤਰ੍ਹਾਂ ਇੱਕ ਬਿਮਾਰੀ ਹੈ, ਇਸਨੂੰ ਸਿਰਫ ਦੇਸੀ ਨੁਸਖਿਆਂ ਨਾਲ ਜਾਂ ਸਿਰਫ ਖਾਣ ਪਾਣ ਦੇ ਕੰਟਰੋਲ ਨਾਲ ਕੰਪਲੀਟਲੀ ਠੀਕ ਨਹੀਂ ਕੀਤਾ ਜਾ ਸਕਦਾ, ਕਿਸੇ ਨਾ ਕਿਸੇ ਸਟੇਜ 'ਤੇ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਔਰ ਕਿਸੇ ਸਟੇਜ 'ਤੇ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਹੁੰਦੀ ਹੈ। ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
1: ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ, ਇਹਦੇ ਵਿੱਚ ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ, ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੀ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ, ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਛੁਟਕੀ ਵਜਾਉਣ ਤੋਂ ਪਹਿਲਾਂ ਠੀਕ ਹੋ ਜਾਵਾਂਗੇ, ਇਹਦੇ ਬਾਰੇ ਜ਼ਰੂਰ ਦੱਸੋ ਜੀ।
2: ਹਾਂ, ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸ ਦਾ ਇਲਾਜ ਹੋ ਸਕਦਾ ਹੈ, ਜਦਕਿ ਜੋ ਇੰਪੋਰਟੈਂਟ ਕੀ ਹੈ, ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ, ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ। ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ, ਇੱਕ ਪ੍ਰੈਗਨੈਂਟ ਲੇਡੀ, ਗਰਭਵਤੀ ਲੇਡੀ ਜਿਹੜੀ ਹੈ ਉਸਦੀ ਡਾਇਟ ਡਿਫਰੈਂਟ ਹੋਏਗੀ, ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ। ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ, ਉਸਦੇ ਇਲਾਵਾ ਐਕਸਰਸਾਈਜ਼ ਜਿਹੜੀ ਹੈ ਉਹ ਵੀ ਆਪਣੀ ਫਿਟਨੈਸ ਲਈ ਔਰ ਈਵਨ ਸ਼ੂਗਰ ਕੰਟਰੋਲ ਲਈ ਉਸਦਾ ਵੀ ਮਹੱਤਵ ਹੈਗਾ ਹੈ, ਔਰ ਇਸ ਦੇ ਇਲਾਵਾ ਜਿਹੜੀਆਂ ਹੈ ਦੇਸੀ ਨੁਸਖੇ ਅਕਸਰ ਕੰਮ ਨਹੀਂ ਕਰਦੇ ਹੈ, ਉਹ ਫੇਲ ਹੋ ਜਾਣਗੇ ਔਰ ਉਸ ਦੌਰਾਨ ਵਿੱਚ 5-7 ਸਾਲ ਜਿਹੜੇ ਹੈ ਉਹ ਬਿਮਾਰੀ ਦੇ ਵੇਸਟ ਹੋ ਜਾਂਦੇ ਹੈ, ਔਰ ਇਹੀ 5-7 ਸਾਲ ਜਿਹੜੇ ਪਹਿਲੇ ਸਾਲ ਹੈ ਇਹ ਬਹੁਤ ਮਹੱਤਵ ਰੱਖਦੇ ਹੈ, ਕਿਉਂਕਿ ਜਿਹੜੀ ਅਸੀਂ ਸਟੱਡੀਜ਼ ਦੇਖਦੇ ਹਾਂ ਜਿਨ੍ਹਾਂ ਦਾ ਡਾਇਬਟੀਜ਼ ਕੰਟਰੋਲ ਪਹਿਲੇ 5-10 ਸਾਲ ਵਿੱਚ ਅੱਛਾ ਰਿਹਾ ਹੈ ਉਹਨਾਂ ਨੂੰ ਅੱਗੇ ਚੱਲ ਕੇ ਕੰਪਲੀਕੇਸ਼ਨਸ ਜਿਹੜੇ ਸ਼ੂਗਰ ਦੇ ਹੈ ਉਹ ਨਹੀਂ ਆਉਂਦੇ, ਜਾਂ ਜਿਨ੍ਹਾਂ ਦਾ ਕੰਟਰੋਲ ਖਰਾਬ ਰਿਹਾ ਹੈ ਉਹਨਾਂ ਵਿੱਚ ਕੰਪਲੀਕੇਸ਼ਨਸ ਦਾ ਖਤਰਾ ਐਕਚੁਅਲੀ ਵੱਧ ਜਾਂਦਾ ਹੈ
1: ਜੀ। ਤਾਂ ਡਾਕਟਰ ਸਾਹਿਬ, ਅਜਿਹੇ ਕਿਹੜੇ ਕੰਪਲੀਕੇਸ਼ਨ ਨੇ ਜਿਹੜੇ ਇਹਦੇ ਵਿੱਚ ਆ ਸਕਦੇ ਨੇ?
2: ਇਹ ਬਹੁਤ ਹੀ ਅਹਿਮ ਸਵਾਲ ਹੈ ਔਰ ਲੋਕਾਂ ਨੂੰ ਇਹ ਬਹੁਤ ਇੰਪੋਰਟੈਂਟ ਹੈ ਇਹ ਗੱਲ ਸਮਝਣੀ। ਇਨਫੈਕਟ ਜੇ ਅਸੀਂ ਦੇਖੀਏ ਤਾਂ ਅੱਧੇ ਲੋਕਾਂ ਨੂੰ ਡਾਇਬਟੀਜ਼ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਡਾਇਬਟੀਜ਼ ਹੈ, ਜਿਨ੍ਹਾਂ ਨੂੰ ਪਤਾ ਹੈ ਉਹਨਾਂ ਤੋਂ ਵੀ 80% ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਡਾਇਬਟੀਜ਼ ਨਾਲ ਕੀ ਖਤਰਾ ਹੈ ਸਰੀਰ ਨੂੰ। ਹੁਣ ਜਿਹੜੇ ਔਰਗਨਸ ਇਨਵੋਲਵ ਹੋ ਸਕਦੇ ਹੈ, ਸਭ ਤੋਂ ਪਹਿਲਾਂ ਤਾਂ ਹਾਰਟ, ਜਿੱਦਾਂ ਹਾਰਟ ਅਟੈਕਸ ਦਾ ਖਤਰਾ ਵੱਧਦਾ ਹੈਗਾ, ਹਾਰਟ ਫੇਲੀਅਰ ਦਾ ਖਤਰਾ ਜ਼ਿਆਦਾ ਹੁੰਦਾ ਹੈ, ਔਰ ਉਸ ਦੇ ਇਲਾਵਾ ਕਿਡਨੀ ਇੱਕ ਮੇਜਰ ਔਰਗਨ ਹੈ ਜਿਹੜਾ ਗੁਰਦਾ ਕਹਿੰਦੇ ਹਾਂ ਅਸੀਂ, इनफैक्ट गुर्दे दे फेलियर दा सब तो वड्डा कारण इस वक्त पूरे दुनिया विच इस वेले डायबिटीज़ ही है। उसके अलावा अखां विच अंधेपन दा कारण भी डायबिटीज़ एक अहम कारण है। पैरां दी नसा खराब होना या पैरां दे जड़े ब्लड सर्कुलेशन वैसल्स हुंदे हैं वह ब्लॉक हो सकते हैं, उस करके पैरां विच अल्सर्स या कोई होर डिफॉर्मिटीज़ डेवलप हो सकती हैं। सो ये बहुत ही इंपॉर्टेंट ऑर्गन्स हैगे हैं जिन्हां नाल लाइफ बहुत सही चलती है। जे ये डैमेज हो जाए तो डायबिटीज़ का ट्रीटमेंट बहुत कॉम्प्लीकेट हो जाता है।
1: जी डॉक्टर साहब, बहुत जड़ी खास जानकारी है तुम्हें साढ़े नाल सांझी की है। तो डॉक्टर साहब, जिमें कि चढ़दी कला टाइम टीवी के वालों एक उपराला किया जा रहा है कि असी सेहत के नाल जुड़िया हुई जिहड़ियां जागरूकता वाली चीज़ा ने वो लोगों सामने लैके आ रहे हैं, तो विश्व पद्धर के उपर कुछ अजिहियां संस्थावां ने जो इस बारे में कम कर रही ने?
2: हाँ, एक वर्ल्ड हेल्थ ऑर्गेनाइजेशन है, असी सारा ये नाम हुन अक्सर सुनिया होया है कोविड के चक्कर विच वर्ल्ड हेल्थ ऑर्गेनाइजेशन दा। बहुत सालों तो वर्ल्ड हेल्थ ऑर्गेनाइजेशन 14 नवंबर नू वर्ल्ड डायबिटीज़ डे मार्क करती है
1: जी।
2: हर साल एक थीम चुनिया जाता है, ये जनरल अवेयरनेस लई है कि आम लोगों नू डायबिटीज़ के बारे जागरूकता होए, पता चले कि करना है, कि इसके कारण होंगे हैं और की सल्यूशन है। हर साल एक थीम लिता जाता है 14 नवंबर लई, और जेड़ा इस साल दा थीम है वो है एक्सेस टू डायबिटीज़ केयर, ताकि हर गली नुक्कड़ विच घर घर विच डायबिटीज़ दी जानकारी होए, उन्हां नू डायबिटीज़ दे इलाज दी सुविधावां सही तरह मिलन और जल्दी इसका इलाज किया जाए।
1: तो डॉक्टर साहब ने बहुत खास जानकारी साढ़े नाल सांझी की है, अते ए जो खास जानकारी है डायबिटीज़ दे बारे च ए होर अगे असीं वधावांगे, पर उस तो पहला लैने एक छोटा जिहा ब्रेक।

0: ਵੀ ਆਇਓ
1: ਵੱਡੇ ਦਿਲ ਦੇ ਬੰਦੇ ਅਸੀਂ ਵੱਡੇ ਸਾਡੇ ਕੰਮ ਖੁਸ਼ਹਾਲ ਰਹਿੰਦੇ ਖੁਸ਼ੀਆਂ ਵੰਡਦੇ ਨਾਲੇ ਕਰਦੇ
0: ਕਿਰ ਦੁਬਾਰਾ ਹੋ ਜਾਵੇ
2: ਸੈਮਸੌਂਗ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ। ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਉਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋਅ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋਅ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਟੀਜ਼ ਹੈ ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਲੰਬੇ ਸੂਈਆਂ ਦਾ ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਹੈ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ, ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਜਿਹੀ ਸੂਈ ਆਉਂਦੀ ਹੈ ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ, ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ, ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ। ਤਾਂ ਡਾਕਟਰ ਸਾਹਿਬ, ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਟਿਕਸ ਵਾਸਤੇ, ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ।
1: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ, ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ ਕਿ ਜਿਹੜੀ ਕਮੀਆਂ ਹੈ, ਪੇਸ਼ੀਆਂ ਹੈ, ਉਹ ਪੂਰੀ ਕੀਤੀ ਜਾਣ, ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਆ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਸ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ ਹੈ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਹੈ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਿਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਿਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਿਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ, ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਿਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਿਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਿਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਦਾ ਕਰਦੇ ਹਾਂ।
1: ਧੰਨਵਾਦ ਜੀ।
0: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ, ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ, ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।